0: ਬਾਬਾ ਕੀ ਹਾਲ ਆ?
1: ਮੈਂ ਠੀਕ ਆ ਪੁੱਤ, ਬੜੇ ਦਿਨਾਂ ਬਾਅਦ ਤੇਰੀ ਆਵਾਜ਼ ਸੁਣੀ
0: ਹੈ। ਹਾਂ ਚਲੋ ਆਂਟੀ,
1: ਧੰਨਵਾਦ ਲੱਗਿਆ।
0: ਦੇਖੋ ਥੈਂਕ ਯੂ ਤੁਹਾਡਾ, ਤੁਸੀਂ ਫੋਨ ਕੀਤਾ, ਆਪਣਾ ਆਸ਼ੀਰਵਾਦ ਦੇ ਰਹੇ ਹੋ ਸਾਨੂੰ, ਬਹੁਤ ਤੁਹਾਡਾ ਧੰਨਵਾਦ।
1: ਰਾਜੀ ਰਹੋ ਪੁੱਤ, ਬਸ ਸੁਣ ਕੇ ਖੁਸ਼ ਹੋ ਜਾਈਦਾ।
0: ਧੰਨਵਾਦ ਆਂਟੀ। ਹੋਰ ਸੁਣਾਓ, ਤੁਹਾਡੀ ਸਿਹਤ ਠੀਕ ਹੈ? ਅੱਜ ਕੱਲ ਦੱਸੋ ਮੈਨੂੰ ਕੋਈ ਆਏ ਬਸ ਆਸ਼ੀਰਵਾਦ ਦੇਣ ਲਈ, ਹਾਲ ਦਾ ਚਾਲ ਪੁੱਛਣ ਲਈ ਕਰਦਾ ਕਾਲ? ਨਾ, ਆਪਣੇ ਬਜ਼ੁਰਗ ਹੀ ਨੇ ਜਿਨ੍ਹਾਂ ਨੂੰ ਕੋਈ ਮਤਲਬ ਕੋਈ ਐਕਸਪੈਕਟੇਸ਼ਨ ਨਹੀਂ ਹੁੰਦੀ। ਹੁਣ ਅੱਜ ਕੱਲ੍ਹ ਕਿਸੇ ਨੂੰ ਕਾਲ ਆਉਂਦੀ, ਆਪਾਂ ਨੂੰ ਪਤਾ ਕੋਈ ਨਾ ਕੋਈ ਕਾਰਨ ਹੁੰਦਾ, ਰਾਈਟ? ਬਟ ਸਾਡੇ ਬਜ਼ੁਰਗ, ਸਾਡੀਆਂ ਮਾਤਾਵਾਂ ਦੇਖੋ ਬਸ ਕਹਿੰਦੇ ਕਿ ਰਾਜ਼ੀ ਰਹੋ ਪੁੱਤ, ਬਸ ਹੋਰ ਕੁਛ ਨਹੀਂ ਚਾਹੀਦਾ। ਇਸ ਤੋਂ ਵੱਧ ਆਸ਼ੀਰਵਾਦ ਯਾਰ ਕੋਈ ਨਹੀਂ ਦੇ ਸਕਦਾ। ਅਤੇ ਆਂਟੀ ਥੈਂਕ ਯੂ, ਤੁਹਾਡਾ ਬਹੁਤ ਧੰਨਵਾਦ। 1599 ਹੈਲੋ
2: ਹੈਲੋ
0: ਹੈਲੋ ਜੀ, ਵੈਲਕਮ।
2: ਸਤਿ ਸ਼੍ਰੀ ਅਕਾਲ
0: ਵਧੀਆ ਨਾਲੇ ਦੇਖੋ ਤੁਹਾਨੂੰ ਕਹਿੰਦੇ ਹੁੰਦੇ ਕਿ VIP ਸਰਵਿਸ ਮਿਲ ਰਹੀ ਹੈ। ਨੋ ਪ੍ਰੋਬਲਮ, ਮੈਂ ਨਾ ਤੁਹਾਨੂੰ ਇੱਕ ਨੰਬਰ ਭੇਜ ਦਾ ਤੇ ਇਹੀ ਤੁਹਾਡੇ ਇਸੀ ਨੰਬਰ ਤੇ ਭੇਜ ਦਵਾਂ। ਕੋਈ ਵੀ ਨੰਬਰ ਚਾਹੀਦੇ ਆ, ਹਮੇਸ਼ਾ ਤੁਹਾਨੂੰ ਅਸੀਂ ਕਹਿੰਦੇ ਹੁੰਦੇ ਹਾਂ ਕਿ ਪੰਜਾਬੀ ਲਹਿਰਾਂ ਤੋਂ ਨੰਬਰ ਲੈ ਲਿਆ ਕਰੋ, ਸਾਨੂੰ ਟੈਕਸਟ ਮੈਸੇਜ ਕਰ ਦਿਓ, ਸਾਨੂੰ ਵਟਸਐਪ ਕਰ ਦਿਓ, ਕਿਸੇ ਵੀ ਚੀਜ਼ ਲਈ ਨੰਬਰ ਚਾਹੀਦਾ, ਖੱਬੇ ਸੱਜੇ ਕਿਤੇ ਜਾਣ ਦੀ ਲੋੜ ਨਹੀਂ, ਸਾਡੇ ਤੋਂ ਨੰਬਰ ਲੈ ਲਿਆ ਕਰੋ, ਅਸੀਂ ਹਾਜ਼ਰ ਹਾਂ ਤੁਹਾਡੇ ਲਈ। ਜਾਂ ਸਾਨੂੰ ਇੰਸਟਾਗ੍ਰਾਮ 'ਤੇ ਵੀ ਮੈਸੇਜ ਕਰ ਸਕਦੇ ਹੋ, ਸਾਡਾ ਪੇਜ ਹੈ ਪੰਜਾਬੀ ਲਹਿਰਾਂ, PUNJABIILEHRAN ਪੰਜਾਬੀ ਲਹਿਰਾਂ ਸਾਡਾ ਪੇਜ ਹੈ ਔਨ ਇੰਸਟਾਗ੍ਰਾਮ। ਉਹਦੇ 'ਤੇ ਵੀ ਐਨੀ ਟਾਈਮ ਮੈਸੇਜ ਸਾਨੂੰ ਤੁਸੀਂ ਕਰ ਸਕਦੇ ਹੋ, ਜਾਂ ਸਾਡਾ ਨੰਬਰ ਹੈ ਟੈਕਸਟ ਮੈਸੇਜ ਜਾਂ ਵਟਸਐਪ ਕਰਨ ਲਈ 6475047 5045 'ਤੇ ਵੀ ਸਾਨੂੰ ਤੁਸੀਂ ਮੈਸੇਜ ਕਰ ਸਕਦੇ ਹੋ। ਓਕੇ, ਹੁਣ ਲਾਈਏ ਗਾਣਾ ਵਧੀਆ ਜਿਹਾ। ਮੈਂ ਟਿਊਨ ਤਾਂ ਸੋਹਣੀ ਚਲਾਈ ਸੀ ਨਵੀਂ ਯਾਰ, ਕਿ ਤੇਰੇ ਨਾਲ ਹੱਸ ਕੀ ਲਿਆ ਮੁੰਡਿਆ ਤੂੰ ਤਾਂ ਮਗਰ ਪੈ ਗਿਆ ਮੇਰੇ, ਬਟ ਇਹ ਚਲੋ ਆਪਾਂ ਚਲਾਇਆ ਹੋਇਆ ਗਾਣਾ ਕਾਫੀ, ਇਹ ਤੋਂ ਥੋੜ੍ਹਿਆ ਬਚ ਕੇ ਰਹਿੰਦੇ ਹਾਂ। ਹੋਰ ਕੋਈ ਤੁਹਾਨੂੰ ਬੜਾ ਟੌਪ ਦਾ ਬੜਾ ਸੋਹਣਾ ਜਿਹਾ ਗਾਣਾ ਸੁਣਾਉਂਦੇ ਜ਼ਰੂਰ ਹਾਂ, ਅਤੇ 905-673-3337। ਅੱਜ ਯਾਰ ਯੈਲੋ ਵਾਰਨਿੰਗ ਆ, ਕਹਿੰਦੇ ਕਿ ਫਰੀਜ਼ਿੰਗ ਤੋਂ ਵੀ ਥੱਲੇ ਟੈਂਪਰੇਚਰ ਆ ਸਕਦਾ। ਚਲੋ ਫਰੋਸਟ ਵਾਰਨਿੰਗ, ਸਵੇਰ ਤੱਕ ਪੂਰੀ ਐਨ ਜਾਂ ਰਾਤ ਤੱਕ ਕੜਾਕੇ ਦੀ ਕਹਿੰਦੇ ਠੰਡ ਹੋਊਗੀ, ਸੋ ਬੀ ਕੇਅਰਫੁਲ, ਰਾਤ ਨੂੰ ਕਿਤੇ ਤੁਰ ਫਿਰ ਕੇ ਜਾ ਰਹੇ ਹੋ ਤਾਂ ਤੁਸੀਂ ਜ਼ਰੂਰ ਕੱਪੜੇ ਉਸ ਹਿਸਾਬ ਨਾਲ ਪਾ ਕੇ ਜਾਇਓ। 905-673-3337 'ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ। ਅੱਜ ਮੇਰੀ ਟੀਮ ਖੇਡ ਰਹੀ ਹੈ LA ਵਾਲੀ, ਅਤੇ LA ਲੇਕਰਸ ਜਿੱਤ ਜਿਓ ਮੁੰਡਿਓ, ਚੱਕ ਦਿਓ ਫੱਟੇ, ਪਤਾ ਚੱਲ ਜਾਵੇ ਵੀ ਨਵੀਂ ਤੁਹਾਨੂੰ ਚੀਅਰ ਔਨ ਕਰ ਰਿਹਾ। HK ਮੂਵਰਸ ਨੰਬਰ 1 ਆਪਣੀ ਕਮਿਊਨਿਟੀ ਦੀ ਮੂਵਿੰਗ ਕੰਪਨੀ ਹੈ, ਤੁਸੀਂ ਕਿਤੇ ਦੂਰ ਜਾ ਰਹੇ ਹੋ ਤਾਂ ਵੈਨਕੂਵਰ ਕੈਲਗਰੀ ਤੱਕ ਵੀ ਮੂਵਿੰਗ ਕਰ ਦਿੰਦੇ ਆ। ਇਹਨਾਂ ਕੋਲ ਸਟੋਰੇਜ ਵੀ ਅਵੇਲੇਬਲ ਹੈ, ਜੇ ਤੁਹਾਡੀ ਕਲੋਜ਼ਿੰਗ 6-7 ਮਹੀਨਿਆਂ ਨੂੰ ਹੈ ਤਾਂ ਸਟੋਰੇਜ ਵੀ ਕਰ ਦੇਣਗੇ। HK ਮੂਵਰਸ
2: 1-6-524-6704-1-6-524-6704-416-504-1196
0: ਕਿਆ ਬਾਤ ਹੈ, ਕਿੱਡਾ ਘਰ ਬਣਾਉਣਾ? ਚਲੋ ਮੈਂ ਤੁਹਾਨੂੰ ਵੀ ਭਾਜੀ ਮੈਂ ਤੁਹਾਨੂੰ ਇੱਕ ਨੰਬਰ ਟੈਕਸਟ ਮੈਸੇਜ ਕਰ ਦੂੰਗਾ, ਠੀਕ ਹੈ? ਨੋ ਪ੍ਰੋਬਲਮ ਜੀ, ਤੇ ਤੁਹਾਨੂੰ ਵੀ ਭੇਜ ਦਿਆਂਗੇ ਨੰਬਰ, ਕੋਈ ਗੱਲ ਨੀ। ਸੋ ਨੰਬਰ ਹੀ ਨੰਬਰ ਨੇ ਸਾਡੇ ਕੋਲ ਤੇ

ਜ਼ਰੂਰ ਭਾਜੀ ਉਹਨਾਂ ਨੂੰ ਭੇਜਦੇ ਹਾਂ। ਸੋ ਪ੍ਰੋਗਰਾਮ ਪੰਜਾਬੀ ਦਾ ਨੰਬਰ ਹੈ 905-673-3337 ਆਪਣਾ 905-673-3337। ਇੱਕ ਗੀਤ ਤੁਹਾਡੇ ਲਈ ਲਾਉਂਦੇ ਹਾਂ ਅਤੇ ਰੋਮੀ ਗਿੱਲ ਹੋਰਾਂ ਦਾ ਗਾਣਾ ਅਤੇ ਆ ਲਓ।

0: ਵਾਹ ਵੀ ਭਾਈ, ਵੀ ਇੱਕ ਐਸੀ ਆਵਾਜ਼ ਜਿਹੜੀ ਕਿ ਯਾਰ ਬਹੁਤ ਅਰਲੀ ਏਜ ਦੇ ਵਿੱਚ ਚਲੀ ਗਈ। ਤੇ ਰੋਮੀ ਗਿੱਲ ਸਾਹਿਬ ਦੇ ਕਿੱਡੇ ਕਿੱਡੇ ਗਾਣੇ ਯਾਰ, ਉਹ ਨਹੀਂ ਸੀ ਇੱਕ ਤੇਰੀ ਫੋਟੋ ਵੇਖ ਕੇ ਹਾਣ ਦੀ ਏ, ਅਸੀਂ ਦਾਰੂ ਪੀ ਕੇ ਰੋਏ ਨਹੀਂ ਆ, ਜੋਗਣ ਹੋ ਗਈ ਵੇ, ਤੇ ਨਹਿਰੋ ਪਾਰ ਬੰਗਲਾ ਪਵਾ ਦੇ ਹਾਣੀਆਂ, ਇੱਕ ਹੋਰ ਇਹਨਾਂ ਦਾ ਗਾਣਾ ਸੀਗਾ ਨਖਰਾ, ਇੱਕ ਮਿੰਟ ਇਹਦੇ ਬੋਲ ਕੀ ਸੀ ਮੈਨੂੰ ਯਾਦ ਨੀ, ਤੇ ਆ ਜੁੱਤੀ ਟਿੱਲੇ ਦਾਰ ਦੇ ਵਾਹ। ਓਕੇ ਸੋ ਗਾਣੇ ਯਾਰ ਬਹੁਤ ਸੋਹਣੇ ਸੋਹਣੇ, ਬੜੇ ਟੋਪ ਟੋਪ ਦੇ ਆਰਟਿਸਟ ਆਏ ਗਏ ਤੇ ਹੁਣ ਵੀ ਆ ਰਹੇ ਆ, ਐਂਡ ਬਟ ਜਿਹੜੇ ਛੋਟੀ ਉਮਰੇ ਤੁਰ ਜਾਂਦੇ ਆ ਤਾਂ ਅਫਸੋਸ ਜ਼ਰੂਰ ਹੁੰਦਾ। ਪ੍ਰੋਗਰਾਮ ਪੰਜਾਬੀ ਇੱਕ, ਤੁਹਾਨੂੰ ਅਸੀਂ ਮੈਸੇਜ ਅੱਜ ਸੁਣਾਉਣਾ ਚਾਹਾਂਗੇ। ਰਵੀ ਮੈਣੀ ਟੀਮ ਡਾਇਮੰਡ, ਰਵੀ ਮੈਣੀ ਰੀਮੈਕਸ ਗੋਲਡ ਤੋਂ, ਇਹਨਾਂ ਕੋਲ ਬਹੁਤ ਸਾਰੀਆਂ ਬਰੈਂਪਟਨ ਬਰੈਂਪਟਨ ਦੇ ਆਸ ਪਾਸ ਪ੍ਰੋਪਰਟੀਜ਼ ਫੋਰ ਸੇਲ ਨੇ। 25 ਸਾਲ ਦਾ ਤਕਰੀਬਨ ਰਵੀ ਜੀ ਅਤੇ ਇਹਨਾਂ ਦੀ ਟੀਮ ਕੋਲ ਐਕਸਪੀਰੀਅੰਸ ਹੈ, ਸਾਰੀਆਂ ਸਰਵਿਸਿਜ਼ ਇਨ ਹਾਊਸ, ਮੋਰਗੇਜ ਲੋਇਰ, ਹੋਮ ਇੰਸਪੈਕਟਰ, ਤੁਸੀਂ ਘਰ ਵੇਚਣਾ ਖਰੀਦਣਾ ਤਾਂ ਟੀਮ ਡਾਇਮੰਡ ਦੇ ਰਵੀ ਮੈਣੀ 416-474-4081 ਜਾਂ teamdiamond.ca ਤੇ ਬੜੀ ਜਲਦ ਇੱਕ ਮੈਸੇਜ ਲਾਉਂਦੇ ਹਾਂ ਤੇ ਲਿਸਟਿੰਗ ਸ਼ੇਅਰ ਕਰਦੇ ਹਾਂ ਰਵੀ ਜੀ ਦੀਆਂ। ਪਹਿਲਾਂ ਕਾਲ ਲੈ ਲਈਏ 6500। ਹੈਲੋ
1: ਹਾਂਜੀ ਨਵੀਂ ਭਾਈ, ਕੀ ਹਾਲ ਹੈ ਜੀ?
0: ਵਧੀਆ ਵੀਰੇ, ਕਿੱਦਾਂ?
1: ਵਾਹ ਵਧੀਆ ਵਧੀਆ। ਅੱਛਾ ਤੁਸੀਂ ਗਾਣੇ ਰੋਮੀ ਬਾਈ ਦੀ ਗੱਲ ਚੱਲ ਪਈ, ਇੱਕ ਗਾਣਾ ਫੋਟੋ ਬਹੁਤ ਚੱਲਦਾ ਸੀ ਇਹਨਾਂ ਦਾ ਜੇ ਅਸੀਂ ਸੁਣਿਆ ਹੋਊਗਾ ਤਾਂ, ਉਹ ਗਾਣਾ ਇਹ ਸੀ ਵੀ ਰਾਤ ਨੂੰ ਮੈਂ ਸੌਣ ਲੱਗੇ ਰੱਖੀਆਂ ਸਰਾਣੇ ਥੱਲੇ, ਸੁਬਾਹ ਉੱਠਦੇ ਨੂੰ ਪਿੰਡ ਵਿੱਚ ਗੱਲ ਉੱਡ ਗਈ, ਨਾਲੇ ਵੇਖਦੇ ਤੇ ਨਾਲੇ ਗਾਣਾ ਕੱਢ ਦੇ ਕੇ ਦੱਸ ਕੁੜੀ ਕਿਹੜੇ ਪਿੰਡ ਦੀ।
0: ਅੱਛਾ ਇਹ ਗਾਣੇ ਦਾ ਟਾਈਟਲ ਸੀ ਫੋਟੋਆਂ,
1: ਫੋਟੋਆਂ ਬਈ, ਬਹੁਤ ਫੇਮਸ ਗਾਣਾ ਬਈ, ਬਹੁਤ ਹੀ ਸੋਹਣਾ ਗਾਣਾ
0: ਫੋਟੋਆਂ। ਇਹ ਨਹੀਂ ਮੈਂ ਯਾਰ ਮੈਂ ਸੁਣਿਆ ਹੀ ਨਹੀਂ ਮੈਨੂੰ ਲੱਗਦਾ,
1: ਨਾਲੇ ਵੇਖਦੇ ਤੇ ਨਾਲੇ ਗਾਣਾ ਕੱਢ ਦੇ ਕੇ ਦੱਸ ਕੁੜੀ ਕਿਹੜੇ ਪਿੰਡ ਦੀ, ਬਹੁਤ ਸੋਹਣਾ ਮਿਊਜ਼ਿਕ ਵੀ, ਬਹੁਤ ਸੋਹਣਾ ਗਾਣਾ।
0: ਤੁਸੀਂ ਇੱਕ ਮਿੰਟ ਆਹ ਇਹੀ ਹੈ

0: ਇਹ ਮੈਂ ਸੁਣੇ ਨੀ ਕਦੇ, ਬਟ ਦੇਖੋ ਗਾਣੇ ਕਈ ਯਾਰ ਛੁਪੇ ਰਹਿ ਜਾਂਦੇ ਆ।
1: ਬਹੁਤ ਸੋਹਣਾ ਜਵਾਨੀ ਪਹਿਰੇ ਬਾਈ,
0: ਇਹ ਸੁਣਾ ਦਿੰਦੇ ਯਾਰ, ਵਧੀਆ ਦੱਸਿਆ ਕਰੋ ਏਦਾਂ ਦੇ ਗਾਣੇ।
1: ਕੁਦਰਤੀ ਤੁਹਾਡੀ ਗੱਲ ਚੱਲ ਪਈ ਰੋਮੀ ਬਾਈ ਦੀ ਤੇ ਮੇਰੇ ਚੇਤੇ ਆ ਗਿਆ, ਮੈਂ ਕਿਹਾ ਆਹ ਗਾਣਾ ਬਹੁਤ ਸੁਣਿਆ ਰੋਮੀ ਬਾਈ ਦਾ। ਬਾਕੀ ਵੀ ਖੈਰ ਸਾਰੇ ਫੇਮਸ ਸੀ ਗਾਣੇ,
0: ਜੀ ਜੀ,
1: ਨਹਿਰੂ ਪਾਰ, ਬੰਗਲੈਂਡ ਆਲ, ਬਟ ਆਹ ਗਾਣਾ ਮੈਨੂੰ ਲੱਗਦਾ ਬਹੁਤਿਆਂ ਨੇ ਸੁਣਿਆ ਹੋਣਾ, ਬਹੁਤਿਆਂ ਨੇ ਮੈਨੂੰ ਲੱਗਦਾ ਰਹਿ ਵੀ ਗਿਆ ਹੋਣਾ, ਪਰ ਆਹ ਗਾਣੇ ਦਾ ਮਿਊਜ਼ਿਕ ਵੀ ਬਹੁਤ ਸੋਹਣਾ।
0: ਜ਼ਰੂਰ ਲਾਉਣੇ ਵੀਰੇ, ਥੈਂਕ ਯੂ ਸੋ ਮਚ।
1: ਓਕੇ ਵੀਰੇ,
0: ਥੈਂਕ ਯੂ ਸਰ, ਥੈਂਕ ਯੂ ਸੋ ਮਚ ਫੋਰ ਯੋਰ ਕਾਲ। ਜੀ 4398 ਹੈਲੋ।
1: ਹੈਲੋ, ਕਿਵੇਂ ਵੀਰੇ?
0: ਵਧੀਆ ਵੀਰੇ, ਕਿੱਦਾਂ?
1: ਵਧੀਆ ਵਧੀਆ। ਮੈਂ ਕਿਹਾ ਆ ਵੀਰੇ ਨੇ ਜੋ ਗਾਣਾ ਦੱਸਿਆ ਉਹ ਬਹੁਤ ਜ਼ਿਆਦਾ ਹੀ ਸੋਹਣਾ ਹੈ, ਪੱਕਾ ਲੱਭ ਕੇ ਲਾਇਓ।
0: ਲੱਭ ਗਿਆ, ਲੱਭ ਗਿਆ
1: ਜੀ। ਤੇ ਇੱਕ ਰੋਮੀ ਕਹਿੰਦਾ ਦੂਜਾ ਗਾਣਾ ਵੀ ਸੋਹਣਾ ਜੀ,
0: ਕਿਹੜਾ?
1: ਦਾਰੂ ਪੀ ਕੇ ਰੋਏ ਨੀ।
0: ਹਾਂ ਉਹੀ ਮੈਂ ਉਹਦਾ ਜ਼ਿਕਰ ਕੀਤਾ ਸੀ, ਮਤਲਬ ਦਾ ਉਹ ਗਾਣਾ ਸੁਣ ਕੇ ਜਿਹੜਾ ਜਿਹੜੇ ਬੰਦੇ ਦਾ ਦਿਲ ਟੁੱਟਿਆ ਉਹਨਾਂ ਸਮੇਂ ਚ ਉਹਨੇ ਜ਼ਰੂਰ ਸੁਣਿਆ ਹੋਊਗਾ। ਪਰ ਤੁਸੀਂ ਦੇਖੋ ਉਹ ਗਾਣਾ ਭਾਵੇਂ ਉਦੋਂ ਆਇਆ, ਹਜੇ ਵੀ ਜਿਹੜੇ ਮੁੰਡਿਆਂ ਦਾ ਦਿਲ ਟੁੱਟਦਾ ਉਹਨਾਂ ਤੇ ਢੁੱਕਦਾ, ਕਿਉਂਕਿ ਹੁਣ ਵੀ ਕਿੰਨੇ ਮੁੰਡੇ ਆ ਦਾਰੂ ਪੀ ਕੇ ਰੋਈ ਜਾਂਦੇ ਆ ਫੋਟੋ ਦੇਖ ਦੇਖ ਕੇ।
1: ਨਵੇਂ ਗਾਣਿਆਂ ਨੂੰ ਵਾਈਬ ਹੀ ਨੀ ਆਉਂਦੀ ਦਿਲ ਟੁੱਟਿਆ ਵੀ, ਅਸਲ ਚ ਪੁਰਾਣੇ ਸੁਣਦੇ ਆ। ਜਿਵੇਂ ਇੱਕ ਹੁੰਦਾ ਸੀ ਸ਼ੀਸ਼ਾ ਯਾਰ ਦਾ, ਬਣਾ ਦੇ ਰੱਬਾ, ਬਣਾ ਦੇ ਸ਼ੀਸ਼ਾ ਯਾਰ, ਇਹ ਪੁਰਾਣੇ ਗਾਣੇ ਚ ਵਾਈਬ ਆਉਂਦੀ ਆ।
0: ਸਹੀ ਗੱਲ ਹੈ, ਸਹੀ ਗੱਲ,
1: ਸੱਚੀ ਪੁਰਾਣੇ ਗਾਣੇ,
0: ਕਿਉਂਕਿ ਹੁਣ ਚਲੋ ਹੁਣ ਤੁਹਾਨੂੰ ਪਤਾ ਹੀ ਹੈ ਜ਼ਮਾਨਾ ਕਿੱਦਾਂ ਦਾ, ਵੀ ਜੇ ਤੂੰ ਸਾਡਾ ਦਿਲ ਤੋੜਤਾ ਸਾਨੂੰ ਹੋਰ ਵੀ ਬਥੇਰੀਆਂ ਨੇ, ਤੂੰ ਕਿਹੜਾ ਅੰਬਰਾਂ ਦੀ ਪਰੀ ਹੈ। ਤੁਹਾਡੇ ਕਿਤੇ ਨਾ ਕਿਤੇ ਮੈਮਰੀ ਤੁਹਾਡੀਆਂ ਬਹੁਤ ਸਾਰੀ ਨੇ, ਸੋ ਇਮੋਸ਼ਨਲ ਤਾਂ ਬੰਦਾ ਹੁੰਦਾ ਹੀ ਹੁੰਦਾ। ਤੁਹਾਡਾ ਕਿਤੇ ਦਿਲ ਟੁੱਟਿਆ? ਸੰਗਣ ਦੀ ਲੋੜ ਨੀ, ਕੋਈ ਨਾ ਜੀ, ਟੁੱਟਿਆ ਕਹਿ ਦੋ। ਹਾਂ ਟੁੱਟਿਆ, ਕਦੋਂ ਕਦੋਂ ਟੁੱਟਿਆ ਦਿਲ ਤੁਹਾਡਾ?
1: ਮੈਨੂੰ ਹੋ ਗਈ ਤਿੰਨ ਸਾਲ
0: ਹੋਰ ਹੋ ਗਏ ਕਹਿੰਦੇ ਮੈਨੂੰ, ਹੈ? ਸੋ 3 ਸਾਲ ਹੋ ਗਏ, ਤੇ ਤੁਹਾਨੂੰ ਮੂਵ ਆਨ ਹੋਣ ਨੂੰ ਕਿੰਨਾ ਚਿਰ ਲੱਗਿਆ?
1: ਨਹੀਂ ਅਸੀਂ ਹੋਈ ਨੀ ਜੀ, ਪਿਆਰ ਦੀ ਗੱਲ ਹੀ ਜਦੋਂ ਆਪਾਂ ਕਰਦੇ ਹਾਂ ਬਸ, ਫਿਰ ਹੁਣ ਬਿਜ਼ੀ ਹੋ ਗਏ ਪਰ ਮੂਵ ਆਨ ਨਹੀਂ ਹੋਏ।
0: ਅੱਛਾ, ਹਜੇ ਵੀ ਤੁਹਾਨੂੰ ਉਹ ਕੁੜੀ ਚੇਤੇ ਆਉਂਦੀ ਹੈ?
1: ਹਜੇ ਯਾਦਾਂ ਦਾ ਹਜੇ ਚਲੋ ਚੱਲੀਆਂ ਦਾ ਫੇਸ, ਜਦੋਂ ਯਾਦਾਂ ਮੁੱਕ ਗਈਆਂ ਜਾਂ ਪੁਰਾਣੀਆਂ ਲੱਗੀਆਂ ਉਦੋਂ ਦੇਖ ਲਾਂਗੇ ਹਜੇ, ਪਰ ਨਹੀਂ ਹਜੇ ਯਾਦਾਂ ਵੀ ਵਧੀਆ ਸਾਰ ਦਿੰਦੀਆਂ।
0: ਨਹੀਂ ਪਰ ਹੁਣ ਤੁਹਾਡਾ ਜੀ ਨਹੀਂ ਕਰਦਾ ਵੀ ਕਿਸੇ ਹੋਰ ਨੂੰ ਵੀ ਲੱਭੀਏ ਹੁਣ? ਤੁਸੀਂ ਹੁਣ ਬਹੁਤ ਸਾਰੇ ਚਲੋ ਹੋਣਗੇ ਮੁੰਡੇ ਜਿਹੜੇ ਮੂਵ ਆਨ ਨਹੀਂ ਕਰ ਪਾਉਂਦੇ, ਤੁਸੀਂ ਕਿਵੇਂ ਮੂਵ ਆਨ ਹੋਏ ਹੋ?
1: ਮੈਂ ਤਾਂ ਜੀ ਐਕਚੁਲੀ ਮੈਂ ਇਹ ਕਹਿੰਦਾ ਕਿ ਬਿਜ਼ੀ ਹੋ ਜਾਣਾ ਫੈਮਿਲੀ ਚ ਬੈਠਣ ਨਾਲ, ਘਰਦਿਆਂ ਨਾਲ ਗੱਲ ਕਰ ਲਓ, ਕਿਉਂਕਿ ਅੱਜ ਕੱਲ੍ਹ ਦੇ ਘਰਦੇ ਸੱਚੀ ਸੁਣ ਲੈਂਦੇ ਗੱਲ, ਮੇਰੇ ਡੈਡ ਨਾਲ ਮੈਂ ਇਹ ਗੱਲਾਂ ਕਰ ਲੈਂਦਾ ਹੁੰਦਾ ਜੀ। ਉਹ ਕਹਿ ਦਿੰਦੇ ਛੱਡ ਪਰਾਂ, ਕੋਈ ਨੀ, ਚੱਲ ਕੋਈ ਨੀ, ਕੋਈ ਚੱਕਰ ਨੀ, ਹੌਸਲਾ। ਇਹ ਗੱਲ ਜਿਹੜੇ ਡੈਡ ਦੀ ਗੱਲ ਕਹਿੰਦੇ ਨੇ, ਹੌਸਲਾ ਹੀ ਬਹੁਤ ਹੁੰਦਾ ਕਿ ਮੇਰੇ ਨਾਲ ਮੇਰੇ ਐਟਲੀਸਟ ਮੇਰੇ ਨਾਲ ਫੈਮਿਲੀ ਤਾਂ ਖੜੀ ਆ।
0: ਠੀਕ ਹੈ, ਠੀਕ ਹੈ। ਨਹੀਂ ਬਿਲਕੁਲ ਯਾਰ, ਤੁਸੀਂ ਆਪਣੇ ਘਰਦਿਆਂ ਦੇ ਨਾਲ ਗੱਲ ਕਰਦੇ ਹੋ ਤਾਂ ਆਫ ਕੋਰਸ ਉਹਦੇ ਉੱਤੇ ਤੁਹਾਡਾ ਇੱਕ ਪੋਜ਼ਿਟਿਵ ਜੀ ਵਾਈਬ ਮਿਲਦੀ ਹੈ। ਬਟ ਠੀਕ ਹੈ ਵੀਰੇ, ਥੈਂਕ ਯੂ ਤੁਹਾਡਾ, ਹੋਪਫੁਲੀ ਸੂਨ ਤੁਹਾਨੂੰ ਕੋਈ ਹੋਰ ਲੱਭੇ, ਬਹੁਤ ਸ਼ੁਕਰੀਆ। ਭਾਜੀ ਕਹਿੰਦੇ ਨਵੀਂ ਮੈਂ ਕਦੇ ਮੂਵ ਆਨ ਹੋਇਆ ਹੀ ਨਹੀਂ, ਪਰ 3 ਸਾਲ ਹੋ ਗਏ ਯਾਰ, ਹੁਣ 3 ਸਾਲਾਂ 'ਚ ਬੰਦਾ ਜਿਹੜਾ ਮੂਵ ਆਨ ਨਹੀਂ ਹੋਇਆ, ਅਤੇ ਐਕਸਪੈਕਟੇਸ਼ਨਸ ਜੇ ਤੁਸੀਂ ਉਸੇ ਕੁੜੀ ਦੀਆਂ ਭਾਲ ਰਹੇ ਹੋ ਕਿ ਹੁਣ ਵੀ ਉੱਦਾਂ ਦੀ ਮਿਲੇ, ਉੱਦਾਂ ਦੀਆਂ ਨਾ ਭਾਲਿਆ ਕਰੋ, ਹੁਣ ਵੱਖਰੀਆਂ ਭਾਲੋ। ਹੁਣ ਤੁਹਾਡੇ ਕੋਲ ਨਵੀਂ ਕੋਈ ਆਵੇ, ਡਿਫਰੈਂਟ ਡਿਫਰੈਂਟ ਜਿਹਦਾ ਸੁਭਾਅ ਹੈ, ਹੁਣ ਜੇ ਤੁਸੀਂ ਉਹੀ ਲੱਭ ਰਹੇ ਹੋ ਤਾਂ ਫਿਰ ਆਊਟਕਮ ਵੀ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਉਹੀ ਹੋਊਗਾ। 1695 ਹੋਲਡ ਕਰੋ, ਅਤੇ ਟੀਮ ਡਾਇਮੰਡ ਦੇ ਰਵੀ ਮੈਣੀ ਸਾਹਿਬ। ਹੈਲੋ ਐਵਰੀ
2: everyone, agar aapko acche price mein ghar bechna ya khareedna hai, then you know who to call. Team Diamond Ravi Mani at 416-471-4081. 416-471-4081. Aur Team Diamond lekar aaye hain some amazing listings with great properties in Brampton. Pehla ghar hai ek detached two-story home with 4 bedrooms, 5 washrooms, double car garage, 1 bedroom finished basement apartment and a separate entrance. A beautiful home listed in Brampton for 999,000. Dusra home is a detached bungalow in Brampton with 3 bedrooms, 2 washrooms, total 5 parking spaces with attached garage, a 2 bedroom finished basement apartment with separate entrance and walkout basement. An amazing home listed for 899,000. So for more information about these amazing properties, call Team Diamond Ravi Mani at 416-471-4081. 416-471-4081. Team Diamond has the best team available for mortgage consultants, lawyers, and home inspectors. Our in-house mortgage experts provide business loan, financing available for first-time buyers, self-employed, and new immigrants. Minimum down payment available. Down payment issues? No problem. Private funds available. Best interest rates guaranteed. Mortgage experts can help you with bad credit or any credit issues. Ask how. So for all your real estate needs under one roof, call Team Diamond Ravi Mani. 416-471-4081. 416-471-4081. Or visit teamdiamond.ca.
0: Wow, Biva G1695. Hello?
3: ਜੀ ਵੀਰ ਜੀ, ਨਵੀ ਜੀ ਕੀ ਹਾਲ ਜੀ?
0: ਵਧੀਆ ਸਰ, ਵਧੀਆ, ਕਿਵੇਂ ਹੋ ਜੀ?
3: ਨਾ ਮੈਂ ਠੀਕ ਠਾਕ ਆ ਨਵੀ ਜੀ, 100% ਐਂਕਰ ਨਾ ਕੋਈ ਨਾ ਕੋਈ ਦਿਲ ਦੀ ਗੱਲ ਗਲਵਾ ਲੈਂਦੇ ਤੇ ਅੱਜ ਮੇਰਾ ਦਿਲ ਕਰਦਾ ਤੁਸੀਂ ਆਪਣੀ ਵੀ ਕੋਈ ਇਹੋ ਜਿਹੀ ਸਟੋਰੀ ਸੁਣਾਓ ਤੇ ਬੜਾ ਮਜ਼ਾ ਆਏਗਾ।
0: ਵੀ ਦਿਲ ਟੁੱਟੇ ਦੀ
3: ਅੱਜ ਮੈਂ ਤੁਹਾਡੇ ਤੋਂ ਸਵਾਲ ਕਰਤਾ ਕਿ ਅੱਜ ਤੁਸੀਂ ਸੁਣਾਓ ਕਿ ਦਿਲ ਟੁੱਟਿਆ ਕਿ ਟੋਟੇ ਟੋਟੇ ਹੋਇਆ ਕਦੀ ਕਿ ਨਹੀਂ ਹੋਇਆ?
0: ਦਿਲ ਟੁੱਟੇ ਟੋਟੇ ਹੋ ਗਿਆ ਦਿਲ। ਮੈਂ ਨਾ ਭਾਜੀ, ਮੈਂ ਤੈਨੂੰ ਸੱਚ ਦੱਸਾਂ ਨਾ, ਮੈਂ ਚਲੋ ਮੇਰੀ ਕਿਸਮਤ ਠੀਕ ਆ, ਮੇਰਾ ਕਦੇ ਦਿਲ ਹੀ ਨੀ ਟੁੱਟਿਆ।
3: ਨਹੀਂ
0: ਉਹ ਦਿਲ ਤੇ
3: ਤੁਸੀਂ
0: ਕਿਸਮਤ ਠੀਕ ਰਹੀ ਹੈ ਐਵੇਂ ਮਾੜੀ,
3: ਫਿਰ ਤੁਸੀਂ ਦੂਸਰੇ ਨੂੰ ਨਾ ਕਰੇ
0: ਦੋ, ਦੂਸਰੇ ਦੀ ਫਿਰ ਸੁਣ ਲੈਂਦੇ ਆ ਤੁਹਾਡੇ, ਕਹਿੰਦੇ ਹੁੰਦੇ ਕਿ ਤੁਹਾਡੇ ਐਕਸਪੀਰੀਅੰਸ ਅਸੀਂ ਵੀ ਜੀ ਲੈਣੇ ਹੁਣ, ਸਾਡਾ ਤਾਂ ਕੋਈ ਐਸਾ ਐਕਸਪੀਰੀਅੰਸ ਹੈ ਨੀ।
3: ਮੈਂ ਤੁਸੀਂ ਯਕੀਨ ਕਰੋਗੇ, ਮੈਂ ਇਸ ਵੇਲੇ ਕੀਲ ਤੇ ਫਿੰਚ ਤੋਂ ਲੋਕਰ ਰੂਡ ਲੈ ਕੇ ਮਾਰਫਮ ਤੇ ਫਿੰਚ ਤੇ ਆ ਗਿਆ, ਲੇਕਿਨ ਤੁਹਾਡੇ
0: ਪ੍ਰੋਗਰਾਮ ਦੀ ਗੱਲ ਹੈ ਕਿ ਬੰਦਾ ਹੁਣ ਮੈਂ ਹੱਸਦਾ ਹੁੰਦਾ, ਜੇ ਕਿਸੇ ਨੇ ਟੋਰਾਂਟੋ ਤੋਂ ਲੈ ਕੇ ਬਫਲੋ ਤੱਕ ਵੀ ਜਾਣਾ ਨਾ ਤਾਂ ਕੋਈ ਨਾ ਅਸੀਂ ਹਾਜ਼ਰ ਹਾਂ।
3: ਨਹੀਂ ਤੁਹਾਡੇ ਨਾਲ ਲਾਡ ਕਰੀਦਾ, ਤੁਸੀਂ ਗੁੱਸਾ ਨਾ ਕਰਿਆ ਕਰੋ।
0: ਨਾ ਨਾ, ਤੁਹਾਡਾ ਕਾਹਦਾ ਗੁੱਸਾ ਕਰਨਾ, ਜੇ ਅਸੀਂ ਗੁੱਸਾ ਕਰਨ ਲੱਗੇ ਫਿਰ ਤਾਂ ਸਰ ਗਿਆ, ਅਸੀਂ ਗੁੱਸੇ ਵਾਲੇ ਨੀ, ਹੋਰ ਬਥੇਰਾ ਗੁੱਸੇ ਕਰਨ ਵਾਲੇ ਬੈਠੇ ਨੇ, ਆਪਾਂ ਗੁੱਸਾ ਨੀ ਕਰਦੇ।
3: ਸਲਾਮਤ ਰੱਖੇ,
0: ਬਹੁਤ ਸ਼ੁਕਰੀਆ, ਬਹੁਤ ਧੰਨਵਾਦ, ਬਹੁਤ ਪਿਆਰ ਤੁਹਾਨੂੰ। ਤੇ ਭਾਜੀ ਕਹਿੰਦੇ ਕਿ ਨਵੀਂ ਦਾ ਦਿਲ ਤੋੜੀਏ ਪਹਿਲਾਂ, ਤੇ ਨਹੀਂ ਨਵੀਂ ਫਿਲਹਾਲ ਠੀਕ ਹੈ ਯਾਰ, ਹੁਣ ਐਵੇਂ ਨਾ ਸਾਡਾ ਦਿਲ ਤੋੜਨ ਲਈ ਤੁਸੀਂ ਇੱਥੇ ਬਹਿ ਜਾਓ, ਫਿਰ ਗੱਲ ਗਲਤ ਹੈ। ਸੋ 905-673-3337 ਨੰਬਰ ਹੈ ਆਪਣਾ, 905-673-3337 ਆਪਣਾ ਇੱਕੋ ਇੱਕ ਫੋਨ ਨੰਬਰ ਹੈ, ਐਂਡ ਗੱਲਾਂ ਬਾਤਾਂ ਹੋ ਰਹੀਆਂ ਨੇ। ਚਲੋ ਦੱਸ ਦਿਓ ਯਾਰ, ਜਿਹਨਾਂ ਦਾ ਟੁੱਟਿਆ ਹੁਣ ਹੁਣ ਮੈਂ ਸਵਾਲ ਕੀ ਕਰਾਂ, ਦੋ ਤਿੰਨ ਸਵਾਲ ਮੇਰੇ ਮਨ 'ਚ ਘੁੰਮ ਰਹੇ ਨੇ। ਇਹੀ ਪਹਿਲਾਂ ਕਰਦੇ ਹਾਂ ਕਿ ਕਿਹਦਾ ਕਿਹਦਾ ਟੁੱਟਿਆ ਦਿਲ, ਪਹਿਲਾਂ ਤੁਸੀਂ ਦੱਸੋ ਦਿਲ ਟੁੱਟਿਆ, ਟੁੱਟੇ ਨੂੰ ਕਿੰਨਾ ਚਿਰ ਹੋ ਗਿਆ, ਕੀ ਤੁਸੀਂ ਮੂਵ ਔਨ ਕਰ ਪਾਏ ਹੋ ਜਾਂ ਨਹੀਂ, ਅਤੇ ਥੋੜ੍ਹਾ ਜਿਹਾ ਦੱਸੋ ਯਾਰ ਜਿਹੜੇ ਮੂਵ ਔਨ ਨਹੀਂ ਕਰ ਪਾ ਰਹੇ ਕਿ ਉਹ ਮੂਵ ਔਨ ਕਿਵੇਂ ਕਰਨ। ਕਿਉਂਕਿ ਬਹੁਤ ਸਾਰੇ ਲੋਕ ਹੁਣ ਜਿਵੇਂ ਮੈਂ ਕਹਿ ਰਿਹਾ ਸੀ ਕਿ ਹੁਣ ਜਿਵੇਂ ਬਾਈ ਜੀ ਵਰਗੇ ਬੈਠੇ ਨੇ ਜਿਹੜੇ ਕੋਸ਼ਿਸ਼ ਤਾਂ ਕਰਦੇ ਯਾਰ ਕਿ ਅਸੀਂ ਮੂਵ ਔਨ ਕਰੀਏ, ਪਰ ਹੁਣ ਬਾਈ ਜੀ ਨੂੰ 3 ਸਾਲ ਹੋ ਗਏ ਮੂਵ ਔਨ ਹੀ ਨਹੀਂ ਹੋਏ, ਕਹਿੰਦੇ ਨਵੀ ਕੀ ਕਰੀਏ ਹਜੇ ਜੀਓ ਹੀ ਨਹੀਂ ਕਰਦਾ, ਕੀ ਕਰੀਏ ਹਜੇ ਲੱਭ ਰਹੇ ਹਾਂ ਤਾਂ ਉਹਦੇ ਵਰਗੀ ਲੱਭ ਰਹੇ ਹਾਂ। ਮੈਂ ਕਿਹਾ ਉਹਦੇ ਵਰਗੀ ਕਾਹਦੇ ਲਈ ਲੱਭਣੀ ਆ, ਹੁਣ ਤੁਸੀਂ ਹੋਰ ਕੋਈ ਲੱਭੋ। ਸੋ ਖੈਰ, ਨੰਬਰ ਹੈ 905-673-3337, 905-673-3337, 905-673-3337, ਫਿਰ ਲਾਵਾਂਗੇ ਗਾਣਾ ਯਾਰ। ਕਿ ਤੇਰੀ ਫੋਟੋ ਵੇਖ ਕੇ ਹਾਣ ਦੀ ਇਹ ਨਹੀਂ ਅਸੀਂ ਦਾਰੂ ਪੀ ਕੇ ਰੋਏ ਨਹੀਂ ਰੋਏ ਨਹੀਂ ਰੋਏ ਨਹੀਂ। ਸੋ ਨੰਬਰ ਹੈ 905-673-3337 ਅਤੇ ਗੱਲਾਂ ਬਾਤਾਂ ਤੁਹਾਡੇ ਨਾਲ ਹੋ ਰਹੀਆਂ ਨੇ। ਇੱਕ ਨਾ ਮੈਂ ਤੁਹਾਨੂੰ ਨੰਬਰ ਦਿੰਦਾ ਨਿਊ ਹਾਈਟਸ ਕਿਚਨ ਦਾ, ਨਵੀਂ ਕਿਚਨ ਤਿਆਰ ਕਰਾਓ ਅਤੇ ਮੈਂ ਕਹਿੰਦਾ ਐਸੀ ਕਿਚਨ ਰੈਡੀ ਹੋਊਗੀ ਕਿ ਬਸ ਬਹਿ ਜਾ ਹੀ ਆ। ਨਿਊ ਹਾਈਟਸ ਕਿਚਨ ਦੇ ਤੁਸੀਂ ਜਸਪਾਲ ਰਾਏ ਬਾਈ ਜੀ ਨੂੰ ਕਾਲ ਕਰੋ, ਅਤੇ ਜਸਪਾਲ ਬਾਈ ਜੀ ਹੁਣੇ ਕਿਚਨ ਦੇ ਮਾਹਰ ਬੰਦੇ ਨੇ, ਬਹੁਤ ਹੀ ਸੋਹਣੀ ਕਿਚਨ ਰੈਡੀ ਕਰਦੇ ਨੇ, ਹਾਈ ਐਂਡ ਕੰਮ ਹੈ ਭਾਅ ਜੀ ਹੁਣਾਂ ਦਾ। ਅਤੇ ਸਾਡਾ ਨਾਂ ਲੈ ਦਿਓ ਡਿਸਕਾਊਂਟ ਪੱਕਾ, ਡਿਸਕਾਊਂਟ ਦੇ ਨਾਲ ਨਾਲ ਨਿਊ ਹਾਈਟਸ ਕਿਚਨ ਵਾਲੇ ਕਹਿੰਦੇ ਨਵੀਂ ਅਸੀਂ ਇੱਕ ਅੰਡਰ ਮਾਊਂਟ ਡਬਲ ਸਿੰਕ ਵੀ ਫ੍ਰੀ ਦੇਵਾਂਗੇ। ਸਾਡਾ ਨਾਂ ਲੈ ਦਿਓ ਮੇਪਲ ਵੁੱਡ ਐਚ ਡੀ ਐਫ ਵੁੱਡ ਹਾਈ ਗਲੋਸ ਮਟੀਰੀਅਲ ਓਕ ਐਮ ਡੀ ਐਫ ਪੀ ਵੀ ਸੀ, ਅਤੇ ਕਸਟਮਰ ਦੀ ਸੈਟਿਸਫੈਕਸ਼ਨ ਇਹਨਾਂ ਦੀ ਪਹਿਲੀ ਪ੍ਰਾਇਓਰਟੀ ਆ। ਸੋ ਨਵਾਂ ਕਿਚਨ, ਕਾਊਂਟਰ ਟੋਪ, ਵੈਨਿਟੀਜ਼, ਟੀ ਵੀ ਯੂਨਿਟ, ਬਾਰ, ਹਰ ਕਿਸਮ ਦਾ। 416-859-1920 'ਤੇ ਕਾਲ ਕਰੋ। ਸੋ ਜਿਹਦੇ ਜਿਹੜੇ ਬੰਦੇ ਦਾ ਕਦੇ ਦਿਲ ਟੁੱਟਦਾ ਉਹ ਬੰਦਾ ਮੂਵ ਔਨ ਕਿਵੇਂ ਕਰੇ? ਕਈਆਂ ਤੋਂ ਮੂਵ ਔਨ ਨਹੀਂ ਕਰ ਹੁੰਦਾ, ਕਈ ਚਲੋ ਕਰ ਲੈਂਦੇ ਆ, ਬਟ ਤੁਹਾਡਾ ਕੀ ਖਿਆਲ ਹੈ? ਜਾਂ ਜਿਹਨਾਂ ਦਾ ਟੁੱਟਿਆ ਤੁਸੀਂ ਐਕਸਪੀਰੀਅੰਸ ਸ਼ੇਅਰ ਕਰੋ। ਨੇ ਬਾਈ ਜੀ ਨੇ ਬੜੀ ਸੋਹਣੀ ਗੱਲ ਕੀਤੀ, ਕਹਿੰਦੇ ਨਵੀਂ ਯਾਰ ਮੂਵ ਔਨ ਹੋਣ ਦਾ ਬਹੁਤ ਵਧੀਆ ਤਰੀਕਾ ਕਿ ਆਪਣੇ ਘਰਦਿਆਂ ਨਾਲ, ਪਰਿਵਾਰ ਨਾਲ, ਖਾਸ ਤੌਰ 'ਤੇ ਮਾਂ ਬਾਪ ਨਾਲ ਗੱਲ ਕਰੋ। ਇੱਕ ਵੀਰ ਨੇ ਸ਼ੇਅਰ ਕੀਤਾ ਕਿ ਨਵੀਂ ਮੈਂ ਆਪਣੇ ਡੈਡ ਨਾਲ ਬਹਿ ਕੇ ਗੱਲ ਕਰਦਾ ਅਤੇ ਉਹ ਮੈਨੂੰ ਸਮਝਾਉਂਦੇ ਆ, ਪੁੱਤ ਕੋਈ ਨਾ ਹੁੰਦਾ ਰਹਿੰਦਾ, ਅਤੇ ਕਹਿੰਦੇ ਜਦੋਂ ਪਿਓ ਇਹ ਗੱਲ ਸਮਝਾਉਂਦਾ ਨਾ ਤਾਂ ਉਹਦੇ ਵਰਗੀ ਕੋਈ ਰੀਸ ਨਹੀਂ। ਸੋ ਨੰਬਰ ਹੈ ਆਪਣਾ 905-673-3337। ਜਿਹੜੇ ਮੂਵ ਔਨ ਹੋ ਚੁੱਕੇ ਨੇ, ਹੁਣ ਇੱਕ ਵੈਸੇ ਹੈਗਾ ਯਾਰ ਮੁੰਡਾ, ਉਹਨੇ ਨਾ ਕਿਹੜਾ ਕਾਲ ਕੀਤੀ ਸੀ ਮੈਨੂੰ ਅਤੇ ਕਹਿੰਦਾ ਭਾਅ ਜੀ ਯਾਰ ਦਿਲ ਤੋੜ ਗਈ ਅਗਲੀ, ਨਾ ਮੇਰਾ ਕੰਮ ਕਰਨ ਨੂੰ ਜੀ ਕਰਦਾ, ਨਾ ਮੇਰਾ ਜਿੰਮ ਜਾਣ ਨੂੰ ਜੀ ਕਰਦਾ, ਕਹਿੰਦੇ ਬਸ ਜੀ ਕਰਦਾ ਕਮਰੇ 'ਚ ਹੀ ਬੈਠੇ ਰਹੀਏ। ਮੈਂ ਵੀਰ ਨੂੰ ਸਲਾਹ ਦਿੱਤੀ, ਮੈਂ ਕਿਹਾ ਨਹੀਂ ਐਕਸਰਸਾਈਜ਼ ਕਰ ਥੋੜ੍ਹਾ, ਬਾਹਰ ਬੂਰ ਨਿਕਲ ਅਤੇ ਤਾਂ ਹੀ ਤੂੰ ਕਿਤੇ ਨਾ ਕਿਤੇ ਅੱਗੇ ਵਧੇਗਾ, ਹੁਣ ਕਮਰੇ 'ਚ ਹੀ ਬੈਠਾ ਰਿਹਾ ਰੋਈ ਗਿਆ ਉਹਦਾ ਕੀ ਫਾਇਦਾ। ਸੋ 905-673-3337 ਨੰਬਰ ਹੈ। ਇਹੋ ਜਿਹੇ ਮੁੰਡੇ ਨੂੰ ਤੁਸੀਂ ਕੀ ਸਲਾਹ ਦਿਓਗੇ ਜਿਹੜਾ ਕਹਿੰਦਾ ਬਸ ਕਮਰੇ 'ਚ ਬਹਿਣ ਨੂੰ ਜੀ ਕਰਦਾ, ਬਾਹਰ ਨਿਕਲਣ ਨੂੰ ਜੀ ਨਹੀਂ ਕਰਦਾ ਅਤੇ ਬਸ ਸੈਡ ਗਾਣੇ ਸੁਣੀ ਜਾ ਰਿਹਾ, ਤਾਂ ਤੁਸੀਂ ਦੱਸਣਾ ਅੱਜ। 9300 ਹੈਲੋ, ਵੈਨਕੂਵਰ ਵਾਲੇ ਹੋ? ਹੈਲੋ, 9300 ਵੈਨਕੂਵਰ ਨੰਬਰ, ਵੈਨਕੂਵਰ ਵਾਲੇ ਹੋ? ਅੱਛਾ, ਕਾਲ ਤੁਹਾਡੀ ਕੱਟੀ ਗਈ। ਸੋ ਸਟੂਡੀਓ ਦਾ ਫੋਨ ਨੰਬਰ ਮੈਂ ਦੱਸ ਦਵਾਂ, 905-673-3337, 905-673-3337 ਆਪਣਾ ਨੰਬਰ ਹੈ, 905-673-3337, 905-673-3337, 905-673-3337 'ਤੇ ਕਾਲ ਕਰਦੇ ਹੋ ਵੈਨਕੂਵਰ ਵਾਲੇ ਹੋ, ਜ਼ਰੂਰ ਥੋੜ੍ਹਾ ਜਿਹਾ ਹੋਲਡ ਕਰ ਲਿਆ ਕਰੋ, ਕੱਟ ਦਿੰਦੇ ਹੋ ਕਾਲ ਨੂੰ ਫਿਰ ਆਫਕੋਰਸ ਆਪਣੀ ਗੱਲ ਤਾਂ ਹੁੰਦੀ ਨਹੀਂ। ਸਾਨੂੰ ਵੀ ਹੁੰਦਾ ਯਾਰ ਕਿ ਜਿਹੜੇ ਸੱਜਣ ਮਿੱਤਰ ਨੇ ਕਾਲ ਕੀਤੀ ਹੈ ਤਾਂ ਤੁਹਾਨੂੰ ਲਾਈਨ 'ਤੇ ਲਈਏ, ਪਿਆਰ ਨਾਲ ਤੁਹਾਡਾ ਗੱਲਬਾਤ ਕਰੀਏ ਅਤੇ ਤੁਹਾਡਾ ਜੋ ਓਪੀਨੀਅਨ ਹੈ ਉਹ ਜ਼ਰੂਰ ਸੁਣੀਏ। ਸੋ ਪ੍ਰੋਗਰਾਮ ਪੰਜਾਬੀ ਰਾ 905-673-3337, 905-673-3337 ਆਪਣਾ ਇੱਕ ਉਹ ਇੱਕ ਫੋਨ ਨੰਬਰ ਹੈ, 905-673-3337 ਫੋਨ ਨੰਬਰ ਹੈ। ਅਤੇ ਅਪਲਾਈਸ ਜੰਕਸ਼ਨ ਤੋਂ ਮਨਜੀਤ ਵੀ ਸਾਡੇ ਨਾਲ ਨੇ। ਮਨਜੀਤ ਕਿਵੇਂ ਹੋ?
4: ਬਸ ਵਧੀਆ ਨਵੀਂ, ਤੇ ਪ੍ਰੋਗਰਾਮ ਸੁਣ ਰਹੇ ਸਾਰੇ।
0: ਪਹਿਲਾਂ ਅਪਲਾਈਐਂਸਿਸ ਦੀ ਵੀ ਗੱਲ ਕਰਾਂਗੇ ਮਨਜੀਤ, ਤੁਹਾਡਾ ਕਦੇ ਦਿਲ ਟੁੱਟਿਆ ਯਾਰ? ਆਪਣੇ ਆਪ ਨੂੰ ਇੰਨਾ ਬਿਜ਼ੀ ਕਰ ਲੋ ਤੇ ਬੰਦਾ ਭੁੱਲ ਹੀ ਜਾਂਦਾ ਹੈ।
4: ਦੈਟਸ ਦਾ ਬੈਸਟ ਵੇ, ਜੇ ਕਿਤੇ ਹੋ ਵੀ ਜਾਂਦਾ ਕਿਤੇ ਨਾ ਕਿਤੇ, ਤੇ ਬਾਕੀ ਜਿੱਦਾਂ ਟਰਾਈ ਕਰੋ ਫਰਾਈਡੇ ਸੈਟਰਡੇ ਆਪਣੇ ਮਿੱਤਰਾਂ ਨੂੰ ਮਿਲੋ ਸ਼ਾਮ ਨੂੰ। ਬਟ ਫਿਰ ਉਹ ਕਈ ਵਾਰੀ ਉਹ ਗਾਣਾ ਸੀ ਨਾ ਕਿ ਪੀਤੀ ਖਾਧੀ ਚ ਬੰਦਾ ਫੋਨ ਫੂਨ ਨਾ ਲਾ ਲੇ, ਕਿਉਂਕਿ ਬਾਅਦ ਚ ਫਿਰ ਉਹ ਜ਼ਿਆਦਾ ਤੰਗ ਹੁੰਦਾ।
0: ਉਹ ਫਿਰ ਉਹੀ ਆ ਗਾਣੇ ਦੀ ਗੱਲ ਕੀਤੀ ਹੈ, ਫਿਰ ਕੁੜੀ ਨੇ ਕਹਿਤਾ ਹੋਊ ਕਿ ਮੁੰਡਾ ਪੁੱਛਦਾ ਨਾ ਕਿ ਤੇਰੀ ਯਾਦ ਜੇ ਸਤਾਊਗੀ ਤਾਂ ਕੀ ਕਰੂੰਗਾ, ਕਹਿੰਦੀ ਪੈਗ ਪੁੱਗ ਲਾ ਲਿਆ ਕਰੀ,
4: ਪੈਗ ਪੁੱਗ
0: ਲਾ, ਪਰ ਪੈਗ ਵਾਲੇ ਕੁੜੀ ਪੈਗ ਲਾ ਕੇ ਦੋ ਚਾਰ ਫਿਰ ਕੁੜੀ ਦੇ ਦਰ ਮੋਹਰੇ ਖੜ ਜਾਂਦੇ ਆ। ਸੋ ਚਲੋ ਮਨਜੀਤ, ਅਪਲਾਈਸਿਸ ਦੀਆਂ ਵੀ ਡੀਲਾਂ ਦੋ ਜ਼ਰੂਰ।
4: ਬਿਲਕੁਲ ਨਵੀਂ, ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ। ਸਭ ਤੋਂ ਪਹਿਲਾਂ ਮੈਂ ਦੱਸ ਦਵਾਂ ਸਾਡੇ ਕੋਲ ਇਸ ਟਾਈਮ ਕਲਾਰਕ ਲੋਕੇਸ਼ਨ ਤੇ ਕੁਛ ਮਾਡਲਸ ਨੇ ਜਿਹੜੇ ਅਸੀਂ ਫਲੋਰ ਮਾਡਲ ਕਲੀਅਰੈਂਸ ਤੇ ਲਗਾਏ ਨੇ, ਸੋ ਤੁਸੀਂ ਜ਼ਰੂਰ ਚੈੱਕ ਕਰੋ ਕਿਉਂਕਿ ਮਾਰਕੀਟ ਨਾਲ ਤੁਹਾਨੂੰ ਈਜ਼ੀਲੀ 40-50% ਬ੍ਰਾਂਡ ਨਿਊ ਅਪਲਾਈਸਿਸ ਫਲੋਰ ਮਾਡਲ ਕਲੀਅਰੈਂਸ ਦੇ ਉੱਪਰ ਮਿਲ ਜਾਣਗੇ। ਜਿਹੜੇ ਵੀ ਕਲਾਇੰਟ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਟ ਇਨ ਅਪਲਾਈਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਤਾਂ ਇਸ ਵੀਕਐਂਡ ਸਪੈਸ਼ਲ ਤੇ ਅਵੇਲੇਬਲ ਹੈ ਬਿਲਟ ਇਨ ਅਪਲਾਈਸਿਸ ਦਾ ਪੂਰਾ ਬੰਡਲ ਸੈੱਟ, ਜਿਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ, 36 ਇੰਚ ਦਾ ਬਿਲਟ ਇਨ ਕੁੱਕਟੋਪ, 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ, $13,000 ਦੀ ਵੈਲਿਊ ਦਾ ਪੂਰੇ ਦਾ ਪੂਰਾ ਬਿਲਟ ਇਨ ਅਪਲਾਈਸਿਸ ਦਾ ਬੰਡਲ ਹੈ ਜਿਹੜਾ ਕਿ ਸਿਰਫ $69.99 'ਚ ਇਸ ਵੀਕਐਂਡ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ, ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਅਲਟਰਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ ਜਿਹੜਾ ਕਿ $2,200 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $14.99 'ਚ ਇਸ ਵੀਕਐਂਡ ਅਸੀਂ ਅਪਲਾਈਸ ਜੰਕਸ਼ਨ ਤੇ ਤੁਹਾਨੂੰ ਲੈ ਕੇ ਦੇ ਰਹੇ ਹਾਂ। ਲਾਸਟ ਦੇ ਵਿੱਚ ਸਾਡੇ ਟੀਵੀ ਸੈਕਸ਼ਨ ਦੇ ਵਿੱਚ 86 ਇੰਚ 86 ਇੰਚ ਦਾ LED ਸਮਾਰਟ 4K ਟੀਵੀ $1,500 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $9.99 'ਚ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਹਾਂ। ਦੋ ਲੋਕੇਸ਼ਨਾਂ ਤੋਂ ਅਸੀਂ ਸਰਵ ਕਰਦੇ ਹਾਂ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲਸ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ
0: 905-450-0054-905-450-0054। ਜੇ ਦਿਲ ਦੁਲ ਟੁੱਟਦਾ ਨਾ ਕਿਸੇ ਦਾ ਤਾਂ ਕੰਮ ਕਰੋ, ਆਪਣੇ ਕੰਮ ਦੇ ਵਿੱਚ ਇੰਨੇ ਕੁ ਬਿਜ਼ੀ ਹੋ ਜਾਓ ਕਿ ਬਸ ਬੰਦਾ ਭੁੱਲ ਹੀ ਜਾਵੇ ਵੀ ਉਹ ਕਿਹੜੇ ਕਿਹੜੇ ਪ੍ਰੋਬਲਮਸ ਚੋਂ ਲੰਘ ਰਿਹਾ। ਠੀਕ ਹੈ ਗੱਲ ਯਾਰ, ਸਿਆਣੀ ਗੱਲ ਹੈ, ਨਾਲੇ ਜਿਹੜੇ ਯਾਰ ਲੋਕਾਂ ਦਾ ਦਿਲ ਟੁੱਟਦਾ ਨਾ ਉਹ ਵਾਕਈ ਕੰਮ ਪ੍ਰਤੀ ਇੰਨੇ ਕੁ ਸੋਲਿਡ ਹੋ ਜਾਂਦੇ ਆ, ਇੰਨੇ ਕੁ ਮਿਹਨਤੀ ਹੋ ਜਾਂਦੇ ਆ, ਉਹਨਾਂ ਨੂੰ ਹੁੰਦਾ ਕਿ ਅਸੀਂ ਕੁਛ ਹੁਣ ਪ੍ਰੂਵ ਕਰੀਏ। ਸੋਹਣੀ ਗੱਲ ਹੈ। ਸੋ ਅੱਜ ਅਸੀਂ ਪੁੱਛ ਰਹੇ ਹਾਂ, ਇੱਕ ਵੀਰ ਦਾ ਜੇ ਫੋਨ ਆਇਆ ਤੇ ਉਹ ਕਹਿ ਰਹੇ ਨੇ ਨਵੀਂ ਦਿਲ ਟੁੱਟਿਆ ਤੇ ਮੂਵ ਔਨ ਨਹੀਂ ਹੋ ਰਿਹਾ, ਅੱਗੇ ਨਹੀਂ ਵੱਧ ਹੋ ਰਿਹਾ, ਕੀ ਕਰੀਏ। ਇੱਕ ਬਾਈ ਜੀ ਕਹਿੰਦੇ ਕਿ ਨਵੀਂ ਆਪਣੇ ਫੈਮਿਲੀ ਨਾਲ ਆਪਣੇ ਪੇਰੈਂਟਸ ਨਾਲ ਗੱਲ ਕਰੋ, ਉਹਨਾਂ ਨੂੰ ਤੁਸੀਂ ਕਿਤੇ ਨਾ ਕਿਤੇ ਦੱਸ ਦਿਓ ਤਾਂ ਉਹ ਚੰਗੀ ਸਲਾਹ ਦਿੰਦੇ ਆ, ਤੇ ਪੇਰੈਂਟਸ ਦੀ ਦਿੱਤੀ ਸਲਾਹ ਆਫਕੋਰਸ ਯਾਰ ਉਹ ਤੁਹਾਨੂੰ ਬੜੀ ਮਦਦ ਕਰਦੀ ਹੈ। ਮਨਜੀਤ ਹੋਣੇ ਕਹਿੰਦੇ ਕਿ ਨਵੀਂ ਆਪਣੇ ਕੰਮ ਪ੍ਰਤੀ ਬਸ ਬਹੁਤ ਹੀ ਫੋਕਸਡ ਹੋ ਜਾਓ, ਦੱਬ ਕੇ ਕੰਮ ਕਰੋ ਤੇ ਯਾਰਾਂ ਦੋਸਤਾਂ ਨਾਲ ਬੈਠੋ। ਬਟ ਯਾਰਾਂ ਦੋਸਤਾਂ ਨਾਲ ਬੈਠੋ ਠੀਕ ਹੈ, ਬਟ ਦਾਰੂ ਪੀ ਜਾਓਗੇ ਉਹ ਫਿਰ ਗਲਤ ਗੱਲ ਹੈ। 4874 ਹੈਲੋ।
5: ਹਾਂਜੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ।
5: ਹਾਂਜੀ ਮੈਂ ਤਾਂ ਇਹ ਮਹਿਸੂਸ ਕਰਦਾ ਜਿਹੜੇ ਕਹਿੰਦੇ ਨਾ ਕੰਮ ਤੋਂ ਟੁੱਟਿਆ ਸਲਾਹਾਂ ਸਲੂਹਾਂ ਦੇਣ ਨਾਲ ਕੁਛ ਨੀ ਬਣਦਾ, ਜਿਸ ਤਨ ਲਾਗੇ ਸੋ ਤਨ ਜਾਣੇ, ਜਿਹੜਾ ਟੁੱਟ ਗਿਆ ਨਾ ਉਹ ਜੁੜਦਾ ਨੀ ਹੁੰਦਾ, ਇਹ ਤੁੱਟੀ ਮੁੱਟੀ ਤੇੜ ਤੂੜ ਜੀ ਆਈ ਹੁੰਦੀ ਹੈ ਨਾ ਉਹ ਕੰਮ ਕੁੰਮ ਕਰਕੇ ਚੱਲ ਜਾਂਦਾ।
0: ਅੱਛਾ ਤੁਹਾਨੂੰ ਲੱਗਦਾ ਜਿਹਦਾ ਇੱਕ ਵਾਰ ਟੁੱਟ ਜਾਂਦਾ ਉਹ ਮੁੜ ਕੇ ਜੁੜਦਾ ਨੀ? ਜਿਹੜਾ ਅਸਲੀ ਪਿਆਰ ਹੁੰਦਾ ਉਹ
5: ਜਿਸਮਾਨੀ ਪਿਆਰ ਤਾਂ ਜਿੱਥੋਂ ਮਰਜ਼ੀ ਲੈ ਲਓ, ਜਿਸਮਾਨੀ ਤਾਂ ਉਹ ਸਹੀ।
0: ਠੀਕ ਹੈ ਠੀਕ ਹੈ,
5: ਜਿਸਮ ਬਦਲਦੇ ਆ ਪਿਆਰ ਨੀ ਬਦਲ
0: ਸਕਦਾ। ਵਾਹ ਵਾਹ। ਅੱਛਾ ਤੁਹਾਨੂੰ ਫਿਰ ਨਹੀਂ ਲੱਗਦਾ ਹੈ ਵੀ ਬੰਦਾ ਚਲੋ ਟਾਈਮ ਪਾਸ ਹੀ ਬਾਅਦ ਚੋਂ ਕਰੀ ਜਾਂਦਾ?
5: ਡਿਪੈਂਡ ਕਰਦਾ ਡਿਫਰੈਂਟ ਡਿਫਰੈਂਟ ਪਰਸਨੈਲਿਟੀ ਤੇ ਡਿਫਰੈਂਟ ਡਿਫਰੈਂਟ ਕਿਸ ਤਰ੍ਹਾਂ ਦਾ ਪਿਆਰ ਹੈ। ਜਿਸਮ ਨੂੰ ਪਿਆਰ ਕਰਨ ਵਾਲਾ ਭੁੱਲ ਕੇ ਅੱਗੇ ਵੱਧ ਜਾਂਦਾ, ਜਿਹੜਾ ਰੂਹਾਂ ਨੂੰ ਪਿਆਰ ਕਰਦਾ ਉਹ ਪਾਗਲ ਸਥਿਤੀ ਚ ਡਿਪਰੈਸ਼ਨ ਚ ਲੈ ਜਾਂਦਾ, ਪਾਗਲ ਹੋ ਜਾਂਦਾ, ਹੋਰ ਕੋਈ ਦੇਸ ਨਹੀਂ।
0: ਚਲੋ ਨਹੀਂ ਤੁਹਾਡੀ ਵੀ, ਚਲੋ ਤੁਹਾਡਾ ਪੁਆਇੰਟ ਵਧੀਆ ਕਿ ਬਾਅਦ ਦੇ ਵਿੱਚ ਬੰਦੇ ਟਾਈਮ ਪਾਸ ਕਰਦੇ। ਚਲੋ ਇਹਦੇ ਨਾਲ ਵੀ ਕਿੰਨੇ ਕੁ ਲੋਕ ਸਹਿਮਤ ਨੇ। 7764 ਹੈਲੋ।
6: ਯਾ ਤੁਸੀਂ ਕਹਿ ਰਹੇ ਹੋ ਨਾ ਕਿ ਉਹ ਇੱਕ ਬੰਦਾ ਕਹਿ ਰਿਹਾ ਸੀ ਕਿ ਨਾ ਕੰਮ ਕਰਕੇ ਨਾ ਹੋ ਜਾਏ, ਕੰਮ ਕਰਕੇ ਬਹਿ ਜਾ ਕੇ ਰਾਤ ਤੇ ਗਾੜੀ ਆਣਾ ਨਾ।
0: ਹਾਂ
6: ਉਹ ਬੰਦਾ ਕਿਹੜਾ ਪਿਆਰ, ਉਹ ਪਹਿਲਾ ਪਿਆਰ ਆਉਂਦਾ ਕਦੀ ਨਹੀਂ ਭੁੱਲਦਾ, ਕਦੀ ਵੀ ਨਹੀਂ। ਬੇਸ਼ਕ ਤੁਸੀਂ ਸ਼ਾਦੀ ਕਰ ਲੋ, ਜੋ ਮਰਜ਼ੀ ਕਰ ਲੋ, ਉਹ ਤੁਹਾਡੇ ਦਿਲ ਤੋਂ ਨਹੀਂ ਨਿਕਲਦਾ। ਬੰਦਾ ਮਰ ਜਾਂਦਾ, ਸੇਵਾ ਔਰਤਾਂ ਹੋਰ ਜਾਂਦੀਆਂ ਨੇ, ਉਹ ਫਿਰ ਸ਼ਾਦੀ ਨਹੀਂ ਕਰਦੀਆਂ, ਪਾਸ ਮੂੰਹ ਕੱਢ ਲੈਂਦੀਆਂ, ਪਾਸ ਨਹੀਂ ਕਰਦੀਆਂ। ਮੇਰੇ ਨਾਲ ਮੇਰੇ ਹਸਬੈਂਡ ਦੀ ਡੈਥ ਹੋਈ ਹੈ, ਮੈਂ ਯੰਗ ਆ, ਮੈਨੂੰ ਸਾਰਾ ਲੋਕਾਂ ਨੇ ਕਿਹਾ ਸ਼ਾਦੀ ਕਰ, ਮੈਂ ਕਿਹਾ ਨਹੀਂ, ਬਸ ਮੈਨੂੰ ਪਿਆਰ ਹੈ ਆਪਣੇ ਹਸਬੈਂਡ ਨਾਲ, ਉਸੀ ਦੀ ਜ਼ਿੰਦਗੀ ਉਸੇ ਨਾਲ।
0: ਨਹੀਂ ਬਿਲਕੁਲ, ਇਹ ਨਹੀਂ ਬਹੁਤ ਵੈਰੀ ਸੋਰੀ ਟੂ ਹੀਅਰ ਐਂਡ ਨਹੀਂ ਇਹ ਚਲੋ ਜੋ ਤੁਹਾਡੇ ਨਾਲ ਹੋਇਆ ਇਹ ਬਿਲਕੁਲ ਇਸ ਤੋਂ ਮੂਵ ਆਨ ਕਰਨਾ ਇਟਸ ਵੈਰੀ ਹਾਰਡ
6: ਵੈਰੀ ਹਾਰਡ
0: ਨਹੀਂ ਚਲੋ ਗੋਡ ਬਲੈਸ ਯੂ ਬੈਸਟ ਵਿਸ਼ਿਸ ਤੁਹਾਨੂੰ ਤੇ ਅਸੀਂ ਤੁਹਾਨੂੰ ਅੱਗੇ ਵਧਣ ਦੀ ਇੱਕ ਕਹਿ ਲਓ ਕਿ ਅਸੀਂ ਦੁਆ ਕਰਦੇ ਹਾਂ ਕਿ ਯੂ ਨੋ ਯੂ ਕੈਨ ਮੂਵ ਆਨ
6: ਨੋ ਉਹ ਤੁਹਾਡੀ ਗੱਲ ਸਹੀ ਹੈ ਕਿ ਇਨਸਾਨ ਆਪਣੇ ਆਪ ਮੈਂ ਆਪਣੇ ਆਪ ਨੂੰ ਬਿਜ਼ੀ ਰੱਖਦੀ ਆ ਬਹੁਤ ਕਰਦੀ ਆ ਆਪਣੇ ਆਪ ਕੋਸ਼ਿਸ਼ ਕਰਦੀ ਆ ਬਹੁਤ ਸਾਰਾ ਦਿਨ ਹੁੰਦੀ ਆ ਪਰ ਸ਼ਾਮ ਦੇ ਟਾਈਮ ਜਦੋਂ ਘਰ ਜਾਈਦਾ ਫਿਰ ਉਹੀ ਯਾਦਾਂ ਉਹੀ ਸਭ ਕੁਝ
0: ਜੀ ਨਹੀਂ ਚਲੋ ਥੈਂਕ ਯੂ ਜੀ ਬਹੁਤ ਸ਼ੁਕਰੀਆ ਤੁਹਾਡਾ ਕਾਲ ਲਈ ਦੇਖਿਆ ਇਹ ਅਸਲ ਦਿਲ ਟੁੱਟੇ ਦੀ ਗੱਲ ਹੈ ਵੈਰੀ ਸੌਰੀ ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ ਤੁਸੀਂ ਘਰ ਲੈ ਲਿਆ ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ ਤੁਹਾਨੂੰ ਡਰ ਹੈ ਕਿ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ ਫਿਕਰ ਨਾ ਕਰੋ ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ ਦੇ ਨਾਲ ਇਹ ਤੁਹਾਨੂੰ ਗਾਈਡ ਕਰਨਗੇ ਕੰਸਲਟ ਕਰਨਗੇ ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ ਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ ਚੋਂ ਛੁਟਕਾਰਾ ਦਿਵਾਉਂਦੇ ਨੇ ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ ਬਿਲਡਰ ਤੋਂ ਪ੍ਰੋਪਰਟੀ ਲੈ ਲਈ ਹੁਣ ਕਲੋਜ਼ਿੰਗ ਨਹੀਂ ਹੋ ਰਹੀ ਤੁਸੀਂ ਫਸ ਚੁੱਕੇ ਹੋ ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ ਨੰਬਰ ਹੈ 647-716-1987 647-716-1987 ਜੇ ਗਿੱਲ ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ 647-716-1987 ਨੰਬਰ ਹੈ

0: locations in GTA. For more information, visit rajdhanisweets.ca.
1: वाह राजधानी स्वीट्स डॉट सी नू याद रखो दुआबा ट्रैवल इंडिया जाना इंडिया तो किसने आना अपना दुआबा ट्रैवल वाले मैं कहना टॉप दी सर्विस घट तो घट प्राइस नंबर है 905-796-7800 905-796-7800 दुआबा ट्रैवल नू याद रखो 905-796-7800 इंडिया दिया टॉप दिया टिकटां दे लई एंड क्या बात है यार एक मैं नंबर देना भुली गया 5 Rivers डक्ट क्लीनिंग अपनी डक्ट क्लीनिंग करा लो एसी चलाउण तो पहला जरूर कराओ डक्ट क्लीनिंग दा नंबर वन नाम 5 Rivers डक्ट क्लीनिंग दे बाई जी उन्होंने फोन करो 437-688-7750 बहुत ही रीजनेबल रेट डक्ट क्लीनिंग 437-688-7750 437-688-7750 ਤੇ ਕਾਲ ਜ਼ਰੂਰ ਕਰ ਲਓ ਜਲਦੀ ਬੁਕਿੰਗ ਇਸ ਵੀਕਐਂਡ ਦੀ ਕਰ ਲਓ 483 ਹੈਲੋ
2: ਹਾਂਜੀ ਨਵੀਂ ਭਾਜੀ ਕੀ ਹਾਲ ਹੈ ਜੀ
1: ਵਧੀਆ ਵੀਰੇ ਕਿੱਦਾਂ
2: ਬਾ ਵਧੀਆ ਭਾਈ ਬੜਾ ਰੋਮਾਂਟਿਕ ਹੈ ਟੋਪੀ ਤੋਂ ਚੁਣਿਆ ਵਾ ਮਜ਼ਾ ਆ ਗਿਆ ਜੀ ਸੁਣ ਕੇ
1: ਅਸੀਂ ਬੰਦੇ ਰੋਮਾਂਟਿਕ ਹਾਂ ਯਾਰ ਹੁਣ ਕੀ ਕਰੀਏ
2: ਹਾਂ ਨਵੀਂ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀਗਾ ਛੋਟਾ ਕਿੱਸਾ ਵੀ ਲਾਈਫ ਦਾ ਇੱਕ ਮੈਂ ਵੀ ਇੱਕ ਕੁੜੀ ਨੂੰ ਨਾ ਮਤਲਬ ਪਿਆਰ ਕਰਦਾ ਸੀਗਾ ਕਰਦਾ ਅੱਜ ਵੀ ਕਰਦਾ ਵੈਸੇ ਤੇ ਹੋਪ ਤੁਹਾਡਾ ਪ੍ਰੋਗਰਾਮ ਸੁਣਦੀ ਹੋਵੇ ਜੀ ਉਹ ਮੈਂ ਨਾ ਬਸ ਉਹਨੂੰ ਕਿਹਾ ਹੀ ਨੀ ਪਾਇਆ ਨਵੀਂ ਜੀ ਬਸ ਮੈਨੂੰ ਕਿਸੇ ਚੀਜ਼ ਦਾ ਦੁੱਖ ਲੱਗਿਆ ਹੋਇਆ ਵਾ ਮੈਂ ਨਾ ਡਰਦਾ ਸੀਗਾ ਨਵੀਂ ਜੀ ਉਹਨੂੰ ਕਹਿਣ ਦੇ ਲੱਗੇ ਨਾ ਵੀ ਬਸ ਅਗਲੀ ਕਿੱਦਾਂ ਰਿਐਕਟ ਕਰੂਗੀ ਜੇ ਕਿਸੇ ਨੂੰ ਕਹਿਣਾ ਦਵੇ ਦੱਸ ਨਾ ਦਵੇ ਜੇ ਉਹ ਸਾਡੇ ਟਾਈਮ ਜਿਹੜੀ ਆਸ਼ਕੀ ਹੁੰਦੀ ਨਾ ਨਵੀਂ ਜੀ ਬਸ ਏਦਾਂ ਦੀ ਹੁੰਦੀ ਸੀ ਬਸ ਨਾ ਦੂਰੋਂ ਦੂਰੋਂ ਦੇਖ ਲਓ ਤੇ ਬਸ ਕਹੋ ਕੁਛ ਕਹੋ ਨਾ ਤੇ ਏਦਾਂ ਦੀ ਆਸ਼ਕੀ ਹੁੰਦੀ ਸੀ ਪਰ ਬਹੁਤ ਟਾਈਮ ਬਾਅਦ ਬਸ ਪਤਾ ਲੱਗਿਆ ਉਹ ਤਾਂ ਹੁਣ ਤਾਂ ਸਰੀ ਪਹੁੰਚੀ ਹੋਈ ਆ ਤੇ
1: ਫਿਰ ਤੁਸੀਂ ਕਾਹਦੀਆਂ ਗੱਲਾਂ ਕਰਦੇ ਹੋ ਫਿਰ ਤੁਹਾਡਾ ਦਿਲ ਦੁਲ ਕਿਵੇਂ ਟੁੱਟਿਆ
2: ਨਹੀਂ ਦਿਲ ਤਾਂ ਨਵੀਂ ਮੈਂ ਉਹਨੂੰ ਕਹਿ ਹੀ ਨੀ ਪਾਇਆ ਨਾ ਇਸ ਚੀਜ਼ ਦਾ ਦੁੱਖਦਾ ਪਿਆ ਮੈਂ ਕਹਿ ਹੀ ਕਿਉਂ ਨੀ ਪਾਇਆ ਹੈਗਾ
1: ਕਿਉਂ ਨੀ ਕਹਿ ਪਾਏ
2: ਦਰਦ ਸੀ ਨਾ ਨਵੀਂ ਜੀ ਕਹਿਣ ਮੈਂ ਦੱਸ ਰਿਹਾ ਸਾਡੇ ਸਾਡੇ ਟਾਈਮ ਦਾ ਨਵੀਂ ਜੀ ਪਿਆਰ ਹੁੰਦਾ ਸੀ ਨਾ ਜਿਹੜੀ ਆਸ਼ਕੀ ਹੁੰਦੀ ਸੀਗੀ ਉਹ ਸਿਰਫ ਦੇਖਣ ਦੀ ਹੁੰਦੀ ਸੀ ਅਸੀਂ ਕਹਿਣ ਦੀ ਹਿੰਮਤ ਹੀ ਨੀ ਕਰ ਪਾਏ ਅੱਜ ਤੱਕ ਜੀ ਜਿਵੇਂ ਅੱਜ ਦੇ ਬੱਚੇ ਆ ਸਿੱਧਾ ਕਹਿ ਦਿੰਦੇ ਨੇ ਮਤਲਬ ਪਿਆਰ ਕਰਦਾ ਆ ਜੋ ਵੀ ਆ ਅਸੀਂ ਤਾਂ ਨਵੀਂ ਇੰਨੀ ਗੱਲ ਕਦੇ ਕਹਿ ਹੀ ਨੀ ਪਾਏ ਸੀਗੇ ਜੀ ਤੁਹਾਡੇ ਪਲੇਟਫਾਰਮ ਦੇ ਮਾਧਿਅਮ ਨਾਲ ਨਾ ਮੈਂ ਹੁਣ ਤਾਂ ਪੂਰੀ ਦੁਨੀਆ ਸਾਹਮਣੇ ਕਹਿਣ ਲੱਗਾ ਆ ਜੇ ਉਹ ਮੇਰੀ ਆਵਾਜ਼ ਪਛਾਣ ਲਏ ਜੇ ਸੁਣਦੀ ਹੋ ਤੁਹਾਡਾ ਪ੍ਰੋਗਰਾਮ ਭਾਈ ਮੈਂ ਤੁਹਾਨੂੰ ਅੱਜ ਵੀ ਓਨਾ ਹੀ ਪਿਆਰ ਕਰਦਾ ਜਿੰਨਾ ਅੱਜ ਤੋਂ 15-20 ਸਾਲ ਪਹਿਲਾਂ ਕਰਦਾ ਸੀਗਾ
1: ਨਹੀਂ ਪਰ ਤੁਸੀਂ ਕੁੜੀ ਨੂੰ ਕਦੇ ਉਹਦੇ ਨਾਲ ਗੱਲ ਤਾਂ ਕੀਤੀ ਨੀ ਪਿਆਰ ਕਿਵੇਂ ਕਰਦੇ ਹੋ
2: ਨਵੀਂ ਜੀ ਉਹ ਪਿਆਰ ਹੀ ਬੜਾ ਪਿਆਰ ਨਾ ਜਿਹੜਾ ਪਹਿਲਾ ਪਿਆਰ ਹੁੰਦਾ ਨਵੀਂ ਜੀ ਜਿਹੜਾ 9th-10th ਕਲਾਸ ਦਾ ਪਿਆਰ ਹੁੰਦਾ ਬੜਾ ਪਵਿੱਤਰ ਹੁੰਦਾ ਨਵੀਂ ਜੀ ਤੇ ਇਹ ਰੂਹਾਂ ਦਾ ਪਿਆਰ ਹੁੰਦਾ ਆ ਮਤਲਬ ਉਦੋਂ ਨਾ ਕੋਈ ਕੋਈ ਮਤਲਬ ਬੋਡੀ ਲੈਂਗੁਏਜ ਦਾ ਪਿਆਰ ਨੀ ਉਦਾਂ ਦਾ ਪਿਆਰ ਨੀ ਬਸ ਸਾਹਮਣੇ ਵਾਲੇ ਮਤਲਬ ਦੇਖਦਾ ਰਵੇ ਬੰਦਾ ਸਾਹਮਣੇ ਮੂਹਰੇ ਬੈਠਾ ਰਹੇ ਅੱਖਾਂ ਮੂਹਰੇ ਜਿਵੇਂ ਪੁਰਾਣੇ ਗਾਣੇ ਹੁੰਦੇ ਸੀ ਮਾਈਆ ਅੱਖਾਂ ਮੂਹਰੇ ਬੈਠਾ ਰਹੇ ਉਹ ਗਾਣੇ ਮੈਨੂੰ ਅੱਜ ਸਮਝ ਲੱਗਦੇ ਪਏ ਉਹਦਾ ਗਾਣੇ ਦਾ ਮਤਲਬ ਕੀ ਸੀਗਾ ਜੀ ਲਖਵਿੰਦਰ ਭਟਾਲੀ ਦਾ ਗਾਣਾ ਨਾ ਆ ਜਾ ਯਾਰ ਦੇ ਦੀਦਾਰ
1: ਉਹੀ ਹੈ ਨਾ
2: ਇੱਕ ਨਾ ਸੈਰ ਸੈਡ ਸੌਂਗ ਆ ਨਵੀਂ ਜੀ ਉਹਨਾਂ ਦਾ ਕੀ ਨਾਮ ਆ ਤੁਹਾਡਾ ਭਲਾ ਕਰੇ ਸ਼ੇਰਾ ਜਸਵੀਰ ਜੀ ਦਾ ਲਗਾ ਸਕਦੇ ਹੋ
1: ਕਿਹੜਾ ਵੀਰੇ ਲਾ ਦਿੰਦੇ
2: ਗੇਟ ਤੇਰੇ ਦੀ ਵੇਲ ਤੇ ਕਲੀਆਂ ਉਵੇਂ ਮਹਿਕਦੀਆਂ ਮੋਟਰ ਵਾਲੀ ਡੇਕ ਤੇ ਚਿੜੀਆਂ ਅੱਜ ਵੀ ਚਹਿਕਦੀਆਂ ਲੋਕਾਂ ਦੀ ਇਸ ਭੀੜ ਦੇ ਵਿੱਚ ਮੈਂ ਕਲਮ ਕੱਲਾ ਹੱਥ ਤੇਰਾ ਕੀ ਛੱਡਿਆ ਨੀ ਮੈਂ ਸਭ ਕੁਝ ਹਾਰ ਗਿਆ
1: ਅੱਛਾ ਕੀ ਬਾਤ ਹੈ ਲਾ ਦਿੰਦੇ ਨੋ ਪ੍ਰੋਬਲਮ ਪਰ ਮੈਨੂੰ ਇਸ ਵੀਰ ਦਾ ਯਾਰ ਪਿਆਰ ਨੀ ਸਮਝ ਆਇਆ ਕਹਿੰਦੇ ਕਿ ਕੁੜੀ ਨਾਲ ਗੱਲ ਮੈਂ ਕਦੇ ਕੀਤੀ ਨੀ ਬਟ ਉਹ ਪਿਆਰ ਨੀ ਮੈਂ ਕਦੇ ਭੁੱਲਦਾ ਇਹ ਫਿਰ ਉਹੀ ਫਿਲਮੀ ਪਿਆਰ ਹੈ ਓਕੇ ਇੱਕ ਨਾ ਤੁਹਾਨੂੰ ਮੈਸੇਜ ਦੇ ਦੀ ਅਸੀਂ ਰੋਇਲ ਆਟੋ ਸੈਂਟਰ ਦਾ ਟਰੱਸਟਵਰਦੀ ਅਫੋਰਡੇਬਲ ਰਿਲਾਇਬਲ ਸਰਵਿਸ ਬਹੁਤ ਹੀ ਟੌਪ ਦਾ ਨਾਮ ਹੈ ਰੋਇਲ ਆਟੋ ਸੈਂਟਰ ਦੇ ਰਾਜ ਬਾਈ ਜੀ ਗੱਡੀ ਊਬਰ ਜਾਂ ਲਿਫਟ ਦੀ ਸੇਫਟੀ ਇੰਸਪੈਕਸ਼ਨ ਕਰਾਉਣੀ ਹੈ ਇੰਜਨ ਟ੍ਰਾਂਸਮਿਸ਼ਨ ਦਾ ਕੋਈ ਕੰਮ ਹੈ ਤਾਂ ਰੋਇਲ ਆਟੋ ਸੈਂਟਰ ਦੇ ਰਾਜ ਭਾਜੀ ਨੂੰ ਫੋਨ ਕਰ ਲਓ 905-799-1478 905-799-1478 ਰੋਇਲ ਆਟੋ ਸੈਂਟਰ ਰੋਇਲ ਆਟੋ ਸੈਂਟਰ ਤੇ ਇੱਕ ਮੈਂ ਤੁਹਾਨੂੰ ਇਨਫੋਰਮੇਸ਼ਨ ਦੇਣਾ ਹੁੰਦਾ ਅਕਸਰ ਹੀ ਤੁਸੀਂ ਯਾਦ ਜ਼ਰੂਰ ਰੱਖੋ ਫੈਸ਼ਨ ਆਈਕਿਊ ਨੂੰ ਫੈਸ਼ਨ ਆਈ ਕਿਊ ਏਅਰਪੋਰਟ ਡੇਰੀ ਕੁਈਨ ਕੈਨੇਡੀ ਮੈਕਵੀਨ ਮੇਫੀਲਡ ਫੈਸ਼ਨ ਆਈ ਕਿਊ ਨੂੰ ਵਿਜ਼ਿਟ ਕਰੋ। ਅਗਰ ਕਿਸੇ ਨੇ ਵੀ ਕੰਬਲ ਲੈਣੇ ਆ, ਤਿੰਨ ਕੰਬਲ ਕੁਇਲਟ ਸੈੱਟ ਅਤੇ ਕੰਫਰਟਰ ਸੈੱਟ $100 ਚ, ਹੈਵੀ ਕੰਬਲ ਤੇ ਰਜਾਈ ਇੱਕ ਲੋ ਦੂਜੀ 25% ਆਫ, ਪੰਜ ਬੈੱਡਸ਼ੀਟ ਸੈੱਟ $50 ਚ, ਕੋਟ ਪੈਂਟ ਕੁੜਤੇ ਪਜਾਮੇ ਤੇ ਕੈਜੂਅਲ ਕੱਪੜੇ ਇੱਕ ਲੋ ਦੂਜਾ 25% ਆਫ, ਲੇਡੀ ਸੂਟ ਅਪ ਟੂ 50% ਆਫ। ਫੈਸ਼ਨ ਆਈ ਕਿਊ ਏਅਰਪੋਰਟ ਡੇਰੀ ਕੁਈਨ ਕੈਨੇਡੀ ਮੈਕਵੀਨ ਮੇਫੀਲਡ 9054532259054532259054532225 ਤੇ ਯਾਦ ਰੱਖੋ 7704। ਹੈਲੋ ਹਾਂਜੀ, ਮੈਂ ਹੈਰਾਨ ਆ। ਪਿਆਰ ਤਾਂ ਉਹਨੂੰ ਕਹਿੰਦੇ ਆ ਵੀ ਯਾਰ ਜਿਹਦੇ ਨਾਲ ਸਮਾਂ ਬਿਤਾਇਆ, ਜਿਹਦੇ ਨਾਲ ਤੁਹਾਡੀਆਂ ਯਾਦਾਂ ਨੇ, ਜਿਹਦੇ ਨਾਲ ਇਮੋਸ਼ਨ ਜੁੜੇ। ਹੁਣ ਅਗਲੀ ਨੂੰ ਪਤਾ ਨੀ ਪਿਆਰ ਕਰਦਾ, ਇਹ ਇੱਕੋ ਤਰਫਾ ਪਿਆਰ। ਮੈਨੂੰ ਬਈ ਦੀਪਿਕਾ ਪਾਦੂਕਾ ਨਾਲ ਪਿਆਰ ਹੈ, ਮੈਨੂੰ ਉਹਦੇ ਨਾਲ ਪਿਆਰ ਹੈ।
2: ਅਗਲੇ ਨੂੰ ਤਾਂ ਪਤਾ ਹੀ ਨਹੀਂ। ਤੇ ਦੂਸਰੀ ਗੱਲ ਆਪਣੇ ਰਵੀ ਜੀ, ਸੋਰੀ ਨਵੀ, ਗੱਲ ਵੈਸੇ ਹੈ ਬੜੀ ਗਲਤ ਆ। ਹੁਣ ਦੇਖੋ, ਦੇਵਾਨੰਦ ਨੂੰ ਲਾਈਕ ਕਰਦੀ ਸੀ ਸੁਰੈਯਾ, ਰਾਈਟ? ਉਹਦੀ ਨਾਨੀ ਨੇ ਕਹਿ ਦਿੱਤਾ ਵੀ ਤੂੰ ਮੁਸਲਮਾਨ ਆ ਤਾਂ ਉਹ ਹਿੰਦੂ ਆ, ਵਿਆਹ ਨੀ ਹੋ ਸਕਦਾ। ਉਹਨੇ ਐਡੀ ਵੱਡੀ ਐਕਟਰਸ ਨੇ ਵਿਆਹ ਹੀ ਨੀ ਕਰਾਇਆ ਸਾਰੀ ਉਮਰ, ਮੇਰੇ ਕੋਲ 5-7 ਸਾਲ ਹੋ ਗਏ ਉਹਦੀ ਡੈਥ ਹੋ ਗਈ, ਰਾਈਟ? ਇੱਧਰ ਸੁਲਕਸ਼ਣਾ ਪੰਡਿਤ ਸੀਗੀ, ਉਹਨੇ ਸੰਜੀਵ ਕੁਮਾਰ ਨੂੰ ਆਫਰ ਕੀਤੀ ਮੈਂ ਤੇਰੇ ਨਾਲ ਵਿਆਹ ਕਰਨਾ ਚਾਹੁੰਦੀ ਆ, ਉਹ ਸੰਜੀਵ ਕੁਮਾਰ ਨੀ ਮੰਨਿਆ। ਉਹਨੇ ਮੋਹਰੇ ਹੇਮਾ ਮਾਲਿਨੀ ਨੂੰ ਕਹਿ ਦਿੱਤਾ ਮੈਂ ਤੇਰੇ ਨਾਲ ਵਿਆਹ ਕਰਾਉਣਾ, ਉਹ ਕਹਿੰਦੀ ਮੈਂ ਨੀ ਤੇਰੇ ਨਾਲ ਕਰਾਉਣਾ, ਉਹ ਕਹਿੰਦਾ ਤੈਂ ਨੀ ਕਰਾਉਣਾ ਮੈਂ ਕਰਾਉਣਾ ਹੀ ਨੀ ਸਾਰੀ ਉਮਰ, ਉਹ ਮਰ ਗਏ, ਰਾਈਟ?
1: ਅਗਲਾ ਬੰਦਾ ਚਲੋ ਤੁਰ ਗਿਆ ਜਾਂ ਅਗਲਾ ਬੰਦਾ ਵਿਆਹਿਆ ਗਿਆ, ਤੇ ਫਿਰ ਜਦੋਂ ਪਿਆਰ ਹੀ ਇੰਨਾ ਹੁੰਦਾ, ਬੰਦਾ ਕਹਿੰਦਾ ਯਾਰ ਮੈਂ ਨੀ ਅੱਗੇ ਵਧਣਾ ਬਸ।
2: ਪਰ ਉਹ ਜਾਂ ਤਾਂ ਫਿਰ ਨਵੀਂ ਇਹ ਵੀ ਗੱਲ ਆ ਨਾ, ਦੇਖੋ ਮੈਂ ਤੈਨੂੰ ਸੁਰੈਯਾ ਦੀ ਗੱਲ ਦੱਸੀ, ਉਹ ਐਕਟਰਸ ਸੀਗੀ ਏਡੀ ਵੱਡੀ, ਰਾਈਟ? ਪਰ ਉਹਦੀ ਜੋ ਲਾਈਫ ਮੈਂ ਪੜ੍ਹੀ ਆ ਵੀ ਇੱਕ ਛੋਟੇ ਜਿਹੇ ਕਮਰੇ ਚ ਉੱਥੇ ਮਰ ਗਈ ਉਹ, ਮੇਰੇ ਖਿਆਲ 70-75-80 ਸਾਲ ਦੀ ਜਿੰਨੀ ਵੀ ਹੋਊਗੀ। ਇੱਕ ਦੋ ਮੂਵੀਆਂ ਬਣਾਈਆਂ ਦੇਵਾਨੰਦ ਨੇ ਮੁੜ ਕੇ, ਨੋ ਮੈਂ ਉਹਨੇ ਕੰਮ ਹੀ ਨੀ ਕੀਤਾ। ਏਦਾਂ ਹੀ ਉਹ ਸੁਲਕਸ਼ਣਾ ਪੰਡਿਤ, ਉਹ ਮੇਰੇ ਖਿਆਲ ਪਿੱਛੇ ਜੇ ਹੁਣ ਮਰੀ ਆ, ਉਹ ਸਾਰੀ ਲਾਈਫ ਇਸ ਗੱਲ ਚ ਨਗਾਤੀ ਵੀ ਸੰਜੀਵ ਕੁਮਾਰ ਮੰਨਿਆ ਨੀ ਮੈਂ ਵਿਆਹ ਨੀ ਕਰਾਉਣਾ, ਆਪਣੇ ਆਪ ਨੂੰ ਇੰਨੇ ਪਾਗਲ ਪੁਣੇ ਚ ਥੋੜੋ ਲਿਆਣਾ ਚਾਹੀਦਾ, ਰਾਈਟ?
1: ਗੱਲ ਤਾਂ ਤੁਹਾਡੀ ਠੀਕ ਹੈ, ਬਟ ਨਹੀਂ, ਗੱਲ ਤੁਹਾਡੀ ਬਿਲਕੁਲ ਠੀਕ ਹੈ ਵੀ ਆਪਣੇ ਆਪ ਨੂੰ ਇੰਨਾ ਪਾਗਲ ਨਹੀਂ ਬਣਾਉਣਾ ਚਾਹੀਦਾ, ਬਟ ਹੁਣ ਬੰਦਾ ਕਰੇ ਕੀ ਭਾਜੀ, ਪਿਆਰ ਦੇ ਚੱਕਰਾਂ ਚ ਦੁਨੀਆ ਬਥੇਰਾ ਕੁਛ ਕਰ ਜਾਂਦੀ ਹੈ।
2: ਚਲੋ, ਪਰ ਇੱਕ ਵਾਰੀ ਮੈਂ ਤੁਹਾਨੂੰ ਦੱਸਦਾ, ਮੈਂ 90 ਦੀ ਗੱਲ, 90 ਜਾਂ 98 ਦੀ ਗੱਲ ਆ, ਸੋਰੀ ਥੋੜਾ ਟਾਈਮ ਮੈਨੂੰ ਹੁਣ ਯਾਦ ਨੀ ਹੈਗਾ। ਉਹ ਚੰਡੀਗੜ੍ਹ ਆ ਨਾ ਮੰਗਾਏ, ਤਾਂ ਉੱਥੇ ਇੱਕ ਬੰਦਾ ਖੜਾ, ਤਾਂ ਮੁੰਡਾ ਜੰਗ ਜਿਹਾ ਸੀਗਾ ਜੀ, ਮੇਰੇ ਖਿਆਲ ਕੋਈ 22-24 ਸਾਲ ਦਾ, ਤਾਂ ਉਹ ਜਿੱਦਾਂ ਪਾਗਲਾਂ ਦੇ ਵਾਂਗੂ ਕਰੇ, ਤਾਂ ਦੋ ਤਿੰਨ ਜਾਣੇ ਲਾਗੇ ਖੜੇ ਆਪਣੇ, ਪੰਜੌਰ ਗਾਰਡਨ ਦੀ ਗੱਲ ਆ, ਤਾਂ ਉਹਨੂੰ ਕਹਿੰਦੇ ਵੀ ਇਹ ਪਾਗਲ ਹੋ ਗਿਆ ਮੁੰਡਾ, ਵੀ ਪੜ੍ਹਦਾ ਪੜ੍ਹਦਾ ਕਿਸੇ ਗਰਲਫ੍ਰੈਂਡ ਨੇ ਕਹਿ ਦਿੱਤਾ ਵੀ ਤੂੰ ਇੱਥੇ ਖੜਾ ਹੋ, ਉਹਨੂੰ 3 ਸਾਲ ਉੱਥੇ ਹੀ ਖੜੇ ਨੂੰ ਹੋ ਗਏ ਸੀਗੇ। ਜੇ ਉਹਨੂੰ ਕੋਈ ਕਹਿੰਦਾ ਸੀ ਨਾ ਵੀ ਨਹੀਂ ਚੱਲ ਜਾ, ਉਹ ਨੀ ਆਉਣਾ, ਕਹਿੰਦਾ ਨਹੀਂ ਸ਼ਾਇਦ ਆ ਜਾਊਗੀ ਉਹ, ਉਹ ਵਿਚਾਰੀ ਨੇ ਵਿਆਹ ਵੀ ਕਰਾ ਲਿਆ, ਕਿਤੇ ਨਿਆਣੇ ਵੀ ਹੋ ਗਏ, ਮੇਰੇ ਖਿਆਲ 10-12 ਸਾਲ ਉੱਥੇ ਹੀ ਖੜਾ ਰਿਹਾ,
1: ਉੱਥੇ ਖੜਾ ਰਿਹਾ ਉਦੋਂ। ਚਲੋ ਨਹੀਂ ਹੁੰਦਾ ਭਾਜੀ, ਬਥੇਰਿਆਂ ਨਾਲ ਹੁੰਦਾ ਇਹ, ਫਿਰ ਬੰਦਾ ਉਹੀ ਹੈ ਨਾ, ਤੁਸੀਂ ਕਿਹਾ ਵੀ ਪਾਗਲਪੁਣੇ ਚ ਬੰਦਾ ਫਸ ਜਾਂਦਾ, ਫਿਰ ਅੱਗੇ ਲੰਘ ਹੀ ਨਹੀਂ ਹੁੰਦਾ। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਵਾਲਿਆਂ ਨੇ ਬਾਏ 1 ਗੈਟ 1 ਫ੍ਰੀ ਦੀਆਂ ਡੀਲਾਂ ਦੇ ਤਾਂ ਫੱਟੇ ਚੱਕੇ ਪਏ ਆ।
0: फैमिली और दोस्तों के साथ जरूर आएं। वेज थाली, चना भटूरा, अमृतसरी कुलचे का स्वाद बाय 1 गेट 1 ऑफर के साथ जरूर उठाएं। फ्रॉम 10 AM to 8 PM सिंपली इंडियन स्वीट्स एंड रेस्टोरेंट सर्विंग यू फ्रॉम 3 लोकेशन 15 Fender Way 85 Montpelier Street 275 गार्डन ब्रूक ट्रेल इन ब्रैम्पटन।
1: वाह भी वाह। सो जरूर सिंपली इंडियन नु याद रखो, जे ना कदे एक्सीडेंट हो जांदा थोड़ा कारवेन ट्रक दा एक्सीडेंट हो गया, तुसी टेंशन ना लो, ਤੁਸੀਂ ਜ਼ਰੂਰ ਬਰੌਡ ਟੈਂਬਰ ਲੋਇਰਸ ਨੂੰ ਯਾਦ ਰੱਖੋ, ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਤੁਹਾਡੇ ਲਈ ਫਾਈਟ ਕਰਦੇ ਨੇ। ਮੈਂ ਕਹਿੰਦਾ ਆਪਣੇ ਕਲਾਇੰਟਸ ਨੂੰ ਲੱਖਾਂ ਡਾਲਰ ਦਵਾਉਂਦੇ ਆ, ਇੰਸ਼ੋਰੈਂਸ ਨੂੰ ਤੁਸੀਂ ਦੱਸਤਾ ਐਕਸੀਡੈਂਟ ਹੋ ਗਿਆ, ਇੰਸ਼ੋਰੈਂਸ ਨੇ ਤੁਹਾਡੀ ਕੋਈ ਪਰਵਾਹ ਨਹੀਂ ਕਰਨੀ। ਇੰਸ਼ੋਰੈਂਸ ਕੰਪਨੀ ਚ ਕਹਿੰਦੇ ਨਾ ਇੰਗਲਿਸ਼, ਦੇ ਡੋਂਟ ਗਿਵ ਅ ਡੈਮ ਅਬਾਊਟ ਯੂ। ਤੁਸੀਂ ਇੱਕ ਵਧੀਆ ਲੋਇਰ ਨੂੰ ਚੁਣੋ, ਬਰੌਡ ਟੈਂਬਰ ਪਰਸਨਲ ਇੰਜਰੀ ਲੋਇਰਸ, ਬਰੌਡ ਟੈਂਬਰ ਪਰਸਨਲ ਇੰਜਰੀ ਲੋਇਰਸ, ਬੜਾ ਹੀ ਮਹਾਨ। ਪੰਜਵਾਂ ਕੀਰਤਨ ਦਰਬਾਰ ਹੋ ਰਿਹਾ, ਜੋ ਕਿ ਇਹ ਕਰਵਾਇਆ ਜਾ ਰਿਹਾ ਬਰੈਂਪਟਨ ਫੇਅਰ ਗਰਾਊਂਡ ਵਿਖੇ, ਐਂਡ ਪੰਜਾਬੀ ਵਿਰਸਾ ਰੇਡੀਓ ਦੇ ਸਾਡੇ ਸਿੰਘ ਹਰਜੀਤ ਜੀ ਵੱਲੋਂ ਕਰਵਾਇਆ ਜਾ ਰਿਹਾ। ਅਤੇ ਤੁਸੀਂ ਜ਼ਰੂਰ ਹੁੰਮ ਹੁੰਮ ਆ ਕੇ ਇਸ ਬੜੀ ਮਹਾਨ ਕੀਰਤਨ ਦਰਬਾਰ ਦੇ ਵਿੱਚ ਸਭ ਨੇ ਪਹੁੰਚਣਾ। 16, 17, 18 ਮਈ ਬਰੈਂਪਟਨ ਫੇਅਰ ਗਰਾਊਂਡ, ਲੱਖਾਂ ਦੇ ਵਿੱਚ ਸੰਗਤ ਪਹੁੰਚਦੀ ਹੈ, ਲੱਖਾਂ 'ਚ, ਜਗ੍ਹਾ ਬਹੁਤ ਵੱਡੀ ਹੈ, ਆਰਾਮ ਨਾਲ ਬੈਠੋ। ਅਤੇ ਬਹੁਤ ਹੀ ਮਹਾਨ ਕੀਰਤਨ ਦੇ ਜੱਥੇ ਆ ਰਹੇ ਆ, ਅਤੇ ਜਿਸ ਵਿੱਚ ਪ੍ਰੋਫੈਸਰ ਪਰਮਜੀਤ ਸਿੰਘ ਜੀ ਪਟਿਆਲੇ ਵਾਲੇ, ਸੰਤ ਅਨੂਪ ਸਿੰਘ ਜੀ ਉਨਾ ਸਾਹਿਬ ਵਾਲੇ, ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ, ਭਾਈ ਅਨੰਤਵੀਰ ਸਿੰਘ ਜੀ ਐਲਏ ਵਾਲੇ, ਭਾਈ ਮਨਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ, ਅਤੇ ਭਾਈ ਜਗਜੀਤ ਸਿੰਘ ਜੀ ਬੰਬੀਹਾ। ਸੋ ਨੋਟ ਕਰ ਲਓ, 16, 17, 18 ਮਈ 16, 17, 18 ਮਈ 2118। ਹੈਲੋ,
3: ਹਾਂਜੀ ਭਾਈ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ,
3: ਮਹਾਰਾਜ ਠੀਕ ਠਾਕ ਹੋ?
1: ਬਹੁਤ ਵਧੀਆ ਜੀ।
3: ਉਹ ਕਹਿੰਦਾ ਕਿ ਆਪਣਾ ਦੁੱਖ ਕਿਸੇ ਬਤਾਏ ਯੇ ਸਮੇਂ ਨਹੀਂ ਆਤਾ। ਆਪਣਾ ਦੁੱਖ ਕਿਸੇ ਬਤਾਏ ਯੇ ਸਮੇਂ ਨਹੀਂ ਆਤਾ, ਕਿਸੇ ਆਪਣਾ ਹਮਰਾਜ ਬਣਾਏ ਯੇ ਸਮੇਂ ਨਹੀਂ ਆਤਾ। ਯੂ ਤੋ ਦੋਸਤ ਬਹੁਤ ਹੈ ਹਮਾਰੇ, ਇਸ ਪਰ ਯਕੀਨ ਕਰੇ ਯੇ ਸਮੇਂ ਨਹੀਂ ਆਤਾ।
1: ਕਿਆ ਬਾਤ ਹੈ।
3: ਫਿਰ ਕਹਿੰਦਾ ਜੀ, ਮੇਰੇ ਖਿਆਲ ਬਹੁਤ ਅਲੱਗ ਥੇ ਆਮ ਲੋਗੋਂ ਸੇ। ਮੇਰੇ ਖਿਆਲ ਬਹੁਤ ਅਲੱਗ ਥੇ ਆਮ ਲੋਗੋਂ ਸੇ, ਮੇਰੀ ਮੁਹੱਬਤ ਵੀ ਅਲੱਗ ਥੀ ਆਮ ਲੋਗੋਂ ਸੇ। ਫਿਰ ਧੋਖਾ ਕਿਉਂ ਮਿਲਾ ਮੁਝੇ, ਮੈਂ ਤੋ ਅਲੱਗ ਥਾ ਆਮ ਲੋਗੋਂ ਸੇ।
1: ਵਾਹ ਵੇ ਵਾਹ, ਕਿਆ ਬਾਤ ਹੈ।
3: ਤੇ ਕੱਲ ਸ਼ਿਵ ਸਾਹਿਬ ਦਾ ਸੀ, ਉਹਨਾਂ ਨੂੰ ਟਾਈਮ ਲੰਘ ਗਿਆ।
1: ਅੱਛਾ, ਕੱਲ ਸੀ?
3: ਠੀਕ ਸੀ, ਮੈਂ ਕੱਲ ਮੈਂ ਸੁਣ ਨੀ ਸਕਿਆ ਤੁਹਾਨੂੰ। ਤੇ ਮੈਂ ਵੀ ਉਹਨਾਂ ਵਾਸਤੇ ਕੁਛ ਕਹਿਣਾ ਚਾਹੁੰਦਾ ਸੀਗਾ, ਤੇ ਜੇ ਇਜਾਜ਼ਤ ਦਿਓ ਤਾਂ ਕਹਿ ਦਿਆ।
1: ਜ਼ਰੂਰ ਸਰ, ਜ਼ਰੂਰ ਕਹਿ ਦਿਓ।
3: ਉਹਦਾ ਗਾਣਾ ਸੀਗਾ, ਗਮਾਂ ਦੀ ਰਾਤ ਲੰਬੀ ਹੈ, ਯਾ ਮੇਰੇ ਗੀਤ ਲੰਬੇ ਨੇ, ਨਾ ਚੰਦਰੀ

0: ਅਮੇਜ਼ਿੰਗ ਸੋ ਪ੍ਰੋਗਰਾਮ ਪੰਜਾਬੀ ਦਾ ਕੈਲਟਨ ਮਿਤਸੂਬਿਸ਼ੀ ਨੂੰ ਯਾਦ ਰੱਖੋ ਮਿਤਸੂਬਿਸ਼ੀ ਦੀਆਂ ਗੱਡੀਆਂ ਲੈਣੀਆਂ ਤਾਂ ਜੀਵਨ ਸਿੱਧੂ ਬਾਈ ਜੀ ਹਾਜ਼ਰ ਨੇ ਤੁਹਾਨੂੰ ਜੀਵਨ ਹੁਣੇ 10 ਸਾਲ ਦੀ ਵਾਰੰਟੀ ਦੇ ਰਹੇ ਆ 10 ਸਾਲ ਦੀ ਕਿਆ ਬਾਤ ਹੈ ਕੈਲਟਨ ਮਿਤਸੂਬਿਸ਼ੀ 6476782754 6476782754 ਕੈਲਟਨ ਮਿਤਸੂਬਿਸ਼ੀ ਦੇ ਜੀਵਨ ਸਿੱਧੂ ਬਾਈ ਜੀ ਹਾਜ਼ਰ ਨੇ ਤੁਹਾਡੇ ਲਈ ਤੇ 6476782754 ਤੇ ਤੁਸੀਂ ਕੈਲਟਨ ਮਿਤਸੂਬਿਸ਼ੀ ਵਾਲੇ ਨਾਲ ਗੱਲਬਾਤ ਕਰ ਲਓ ਉਸਦੇ ਨਾਲ ਨਾਲ ਰਾਜਵੰਤ ਕੌਰ ਜੋ ਤੁਹਾਨੂੰ ਗੱਡੀਆਂ ਘਰਾਂ ਤੇ ਕਮਰਸ਼ਲ ਇੰਸ਼ੋਰੈਂਸ ਦੇ ਵਿੱਚ 30% ਤੱਕ ਦਾ ਡਿਸਕਾਊਂਟ ਲੈ ਕੇ ਦੇ ਰਿਹਾ 30% ਦਾ ਡਿਸਕਾਊਂਟ 25 ਤੋਂ ਵੱਧ ਕੰਪਨੀਆਂ ਨਾਲ ਡੀਲ ਕਰਦੇ ਆ ਰਾਜਵੰਤ 6476744735 6476744735 ਰਾਜਵੰਤ ਕੌਰ ਤੇ ਜੇ ਬੇਸਮੈਂਟ ਲੀਕ ਹੋ ਗਈ ਹੈ ਤੁਹਾਡੀ
1: ਬੇਸਮੈਂਟ ਲੀਕ ਕਰਦੀ ਹੈ ਤਾਂ ਅਸੀਂ ਬੈਸਟ ਰੈਨੋਵੇਸ਼ਨ ਦੇ ਸਤਵਿੰਦਰ ਜੀ ਦਾ ਨਾਮ ਹੀ ਰਿਕਮੈਂਡ ਕਰਦੇ ਹਾਂ 416-451-4565 ਕੰਕਰੀਟ ਦਾ ਕੋਈ ਵੀ ਕੰਮ ਕਰਵਾਉਣ ਲਈ ਜਾਂ ਫਿਰ ਬੇਸਮੈਂਟ ਦੀ ਲੀਕੇਜ ਨੂੰ ਪ੍ਰੋਪਰ ਅਤੇ ਗਰੰਟਡ ਬੰਦ ਕਰਨ ਵਾਸਤੇ 416-451-4565
0: ਹਾਂ ਜੀ 4790 ਹੈਲੋ
2: ਹੈਲੋ ਨਵੀਂ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਕਿੱਦਾਂ ਹਾਂਜੀ ਵੀਰੇ ਹਾਂਜੀ ਵੈਲਕਮ
2: ਕੀ ਹਾਲ ਹੈ ਵੀਰੇ
0: ਠੀਕ ਹੈ ਵੀਰੇ ਕਿਵੇਂ ਹੋ
2: ਵਧੀਆ ਵਧੀਆ ਮੈਂ ਕਿਹਾ ਮੈਂ ਵੀ ਸਟੋਰੀ ਮਾੜੀ ਕਰਦਾ ਆਪਣੀ ਐਡ ਵਿੱਚ
0: ਕਰੋ ਜੀ ਕਰੋ ਕੀ ਹੋਇਆ
2: ਮੈਂ ਵੀਰੇ ਪ੍ਰਪੋਜ਼ ਕੀਤਾ ਸੀਗਾ 8th ਕਲਾਸ ਚ ਕੁੜੀ ਨੂੰ
0: ਹਾਂ
2: ਤੇ ਉਹ ਉਹ ਮਨਾ ਹੀ ਕਰ ਗਈ ਮੈਨੂੰ
0: ਤੇ 8th ਕਲਾਸ ਚ ਓਕੇ
2: ਹਾਂਜੀ ਫਿਰ ਮੈਂ ਨਾ ਐਕਚੁਅਲੀ ਭੰਗੜੇ ਚ ਅਸੀਂ ਜਿਵੇਂ ਐਨੁਅਲ ਫੰਕਸ਼ਨ ਹੁੰਦੇ ਸੀ ਹਨਾ ਸਕੂਲ ਚ ਤੇ ਕਾਲਜ ਚ ਵੀ ਪਾਉਂਦੇ ਰਹੇ ਆ ਤੇ ਮੈਂ ਉਦੋਂ ਭੰਗੜਾ ਪਾਉਂਦਾ ਹੁੰਦਾ ਸੀ ਤੇ ਫੰਕਸ਼ਨ ਵਾਲੇ ਬਹਿਣ ਮਤਲਬ ਉਹਨੂੰ ਪਤਾ ਨੀ ਸੀਗਾ ਮੈਂ ਭੰਗੜੇ ਚ ਲੱਗਿਆ ਹੋਇਆ ਤੇ ਫਰੰਟ ਤੇ ਮੈਂ ਹੁੰਦਾ ਸੀਗਾ ਮਤਲਬ ਤੇ ਉਹਨਾਂ ਨਾ ਬਾਅਦ ਚ ਜਦੋਂ ਫੰਕਸ਼ਨ ਹੋਇਆ ਉਦੋਂ ਬਾਅਦ ਉਸੇ ਦਿਨ ਹੀ ਮਤਲਬ ਉਹਨੇ ਮੈਨੂੰ ਪੁੱਛ ਲਿਆ ਵੀ ਗੱਲਾਂ ਬਾਤਾਂ ਕਰਨ ਲੱਗ ਗਈ ਏਦਾਂ ਹੀ ਹਨਾ ਸਕੂਲ ਚ ਤੇ ਤੁਸੀਂ ਭੰਗੜਾ ਵਧੀਆ ਪਾਉਂਦੇ ਜੇ ਉਹ ਆਪਣਾ ਲੈਂਡਲਾਈਨ ਫੋਨ ਹੁੰਦੇ ਸੀ ਵੀਰੇ ਉਦੋਂ
0: ਠੀਕ ਹੈ
2: ਤੇ ਮੈਨੂੰ ਹਾਂਜੀ ਫਿਰ ਮੈਨੂੰ ਉਹਨੇ ਮੈਨੂੰ ਕਹਿੰਦੀ ਤੁਸੀਂ ਨੰਬਰ ਦੇ ਦਿਓ ਆਪਣਾ ਤੇ ਮੈਂ ਤੁਹਾਨੂੰ ਕਾਲ ਕਰੂੰਗੀ ਟਾਈਮ ਵੀ ਦੇ ਦਿੱਤਾ ਉਹਨੇ ਸ਼ਾਮ ਨੂੰ ਰਾਈਟ ਵੀ ਅਗਲੇ ਦਿਨ ਮੈਂ ਕਾਲ ਕਰੂੰਗੀ ਤੁਹਾਨੂੰ 8:00 ਹਨਾ ਤੇ ਮੈਂ ਵੀਰੇ ਮੈਂ ਬੈਠਾ ਰਿਹਾ ਫੋਨ ਦੇ ਕੋਲੇ ਜਾਵਾਂ ਹਨਾ ਉਦੋਂ ਏਦਾਂ ਹੁੰਦਾ ਸੀਗਾ ਵੀ ਫੋਨ ਦੀ ਰਿੰਗ ਵੀ ਬੜੀ ਹੁੰਦੀ ਸੀ ਦੂਰ ਤੀਕਰ ਸੁਣਦੀ ਹੁੰਦੀ ਸੀ ਹਨਾ ਸਾਰੇ ਘਰ ਨੂੰ
0: ਠੀਕ ਹੈ
2: ਤੇ ਮੈਂ ਉੱਥੇ ਬੈਠਾ ਤੇ ਉਹਨੇ ਮੈਨੂੰ ਫੋਨ ਕੀਤਾ ਮਤਲਬ ਲੇਟ ਹੋ ਗਈ ਫੋਨ ਕਰਨ ਤੋਂ ਥੋੜਾ ਟਾਈਮ ਫਿਰ ਉਹਨੇ ਮੈਨੂੰ ਫੋਨ ਕੀਤਾ ਤੇ ਫਿਰ ਮੈਂ ਨਾ ਗੱਲ ਕੀਤੀ ਪਰ ਉਹਨੇ ਮੈਨੂੰ ਕੁਛ ਵੀ ਉਵੇਂ ਦਾ ਨੀ ਕਿਹਾ ਫਿਰ ਵੀ ਮੈਂ ਉਹਨੂੰ ਫਿਰ ਮੈਂ ਦੁਬਾਰਾ ਮੈਂ ਹੀ ਪੁੱਛਿਆ ਤੇ ਫਿਰ ਉਹਨੇ ਹਾਂ ਕਰਤੀ ਲਾਈਕ 8-9 ਮਹੀਨੇ ਬਾਅਦ ਪਹਿਲਾਂ ਉਹਨੇ ਮੈਨੂੰ ਮਨਾ ਕੀਤਾ ਫਿਰ ਮੈਨੂੰ ਲੱਗਦਾ ਵੀ ਉਹ ਭੰਗੜੇ ਕਰਕੇ ਹੀ ਹਨਾ ਜਿਵੇਂ
0: ਉਹੀ ਹੈ ਨਾ ਜਦੋਂ ਫਿਰ ਅਗਲੀ ਦੇਖਦੀ ਹੈ ਕਿ ਇਹਦੀ ਤਾਂ ਟੌਰ ਹੀ ਬੜੀ ਹੈ ਫਿਰ ਅਗਲੀ ਕਹਿੰਦੀ ਯਾਰ ਮੈਂ ਐਵੇਂ ਕਿਹਨੂੰ ਪਿੱਛੇ ਰਵਾਂ ਪਤਾ ਨੀ ਯਾਰ ਮੈਨੂੰ ਲੱਗਦਾ ਹੁੰਦਾ ਉਹ ਜਿਹੜਾ 9th 10th ਵਾਲਾ ਉਹ ਪਿਆਰ ਥੋੜਾ ਹੁੰਦਾ ਉਹ ਤਾਂ ਉਹੀ ਬਸ ਅੱਖ ਮਿਲ ਗਈ
2: ਨਹੀਂ ਵੀਰੇ ਉਹ ਹੁੰਦਾ ਨੀ ਏਦਾਂ ਹਨਾ ਵੀ ਆਪਾਂ ਨੂੰ ਵੀ ਯਾਰ ਹਾਂ ਹੁਣ ਮੈਨੂੰ ਦੇਖਦੇ ਜਾਂ ਸਕੂਲ ਵੀ ਇਸ ਟਾਈਮ ਤੇ ਉਹਦੇ ਲਾਈਕ ਬ੍ਰੇਕ ਚ ਆਉਣਾ ਉਹਨੇ ਬਾਹਰ ਕਲਾਸ ਤੋਂ ਹਨਾ ਉਹ ਚੀਜ਼ਾਂ ਵੀਰੇ ਉਹ ਬੜੇ ਮਿਸ ਕਰਦੇ ਆ ਹੁਣ ਵੀ ਕਈ ਵਾਰੀ ਉਹ ਟਾਈਮ ਵਧੀਆ ਸੀਗਾ ਮੈਨੂੰ ਲੱਗਦਾ
0: ਠੀਕ ਹੈ ਸੋ ਤੁਹਾਡੀ ਵੀ ਉਹ 8 ਹੁਣ ਤੁਹਾਡੀ ਕੀ ਉਮਰ ਹੋ ਗਈ
2: ਮੇਰੀ ਵੀਰੇ ਹੁਣ 32 ਹੋ ਗਈ
0: 32 ਹੋ ਗਈ 8th ਕਲਾਸ ਵਾਲੀ ਹਜੇ ਵੀ ਨਹੀਂ ਭੁੱਲੀ ਹੈ
2: ਹਾਂਜੀ ਹਾਂ
0: ਤੁਹਾਨੂੰ ਕਿਵੇਂ ਪਤਾ ਯਾਰ ਉਹ ਕਿੱਥੇ ਆ
2: ਮੈਂ ਉਹ ਮੇਰੇ ਇੰਸਟਾਗ੍ਰਾਮ ਤੇ ਬਸ ਏਦਾਂ ਹੀ ਮੈਂ ਵੀ ਹੁਣ ਦੁਬਾਰਾ
0: ਇੰਸਟਾਗ੍ਰਾਮ ਤੇ ਕਹਿੰਦੇ ਹੁੰਦੇ ਨਾ ਕਿ ਟੌਰੀ ਫੋਟੋ ਪਾਉਣੇ ਹੋ ਹੈ
2: ਮੈਂ ਐਕਚੁਅਲੀ ਨਾ ਮੈਂ ਰੇਡੀਓ ਰੋਜ਼ ਸੁਣਦਾ ਮੈਂ ਸਾਰੇ ਪ੍ਰੋਗਰਾਮ ਸੁਣਦਾ ਆਪਣੇ ਜਿੰਨੇ ਵੀ ਹੁੰਦੇ ਆ ਜਦੋਂ ਵੀ ਮੈਂ ਗੱਡੀ ਚ ਹੁੰਦਾ ਤੇ ਮੈਂ ਸਾਰੇ ਆਪਣੇ ਜਿੰਨੇ ਹੋਸਟ ਆ ਨਾ ਰੇਡੀਓ ਦੇ ਮੈਂ ਸਾਰਿਆਂ ਨੂੰ ਉਹ ਸਰਚ ਦਾ ਹਿੱਸਾ ਹੋਇਆ ਹਨਾ ਮੈਨੂੰ ਲੱਗਦਾ ਜਿਹੜੇ ਇੱਕ ਆਪਣੇ ਉਹ ਵੀ ਤੁਹਾਡਾ ਮੈਨੂੰ ਲੱਗਦਾ
0: ਹਾਂਜੀ ਹਾਂਜੀ ਹਾਂਜੀ ਹਾਂਜੀ
2: ਹਨਾ ਹਾਂ ਮੈਂ ਉਹਨਾਂ ਨੂੰ ਵੀ
0: ਯਾਦ ਰੱਖੋ ਐਕੂਰਾ ਦੀ ਗੱਡੀ ਐਕੂਰਾ ਦਾ ਐਸਯੂਵੀ ਲੈਣਾ ਏਰਨ ਮਿਲਸ ਐਕੂਰਾ ਦੇ ਜਗਦੀਪ ਭੱਲਾ ਤੇ ਕਰਨ ਸ਼ਰਮਾ ਬਾਈ ਜੀ ਨੂੰ ਯਾਦ ਰੱਖੋ 905-828-5800 ਵਧੀਆ ਐਕੂਰਾ ਦੀ ਗੱਡੀ ਲਓ ਤੇ ਛਾ ਜਾਓ ਬਈ ਛਾ ਜਾਓ ਉਸ ਦੇ ਨਾਲ ਨਾਲ ਇੰਡੀਅਨ ਫਰੂਟਲੈਂਡ ਗਰੋਸਰੀ ਸਟੋਰ ਤੇ ਏਡੀ ਵੱਡੀ ਸੇਲ ਲੱਗ ਚੁੱਕੀ ਹੈ ਇੰਡੀਅਨ ਫਰੂਟਲੈਂਡ ਤੇ ਤੁਸੀਂ ਗੇੜਾ ਮਾਰਨਾ ਪਿਲਸਬਰੀ ਚੱਕੀ ਆਟਾ 9.99 ਪਾਉਂਡ ਪਿਲਸਬਰੀ ਮਲਟੀਗ੍ਰੇਨ ਆਟਾ 9.99 ਪਾਉਂਡ ਇੰਡੀਆ ਗੇਟ ਦਾ ਰਾਈਸ 10 ਪਾਉਂਡ 8.99 ਦਾ ਮਧਾਣੀ ਦਾ ਦਹੀਂ 1.99 ਨੂੰ ਮਧਾਣੀ ਦਾ ਦੇਸੀ ਘਿਓ 21.99 ਦਾ ਦੀਪ ਦਾ ਬੇਸਣ 3.99 ਨੂੰ ਬਾਂਸੀ ਦਾ ਗੁੜ 7.99 ਬਰਾੜ ਦੀ ਮੱਖਣੀ 8.99 ਹੈਪੀ ਡੇਰੀ ਪਨੀਰ 3.99 ਤੇ ਬੜੀਆਂ ਡੀਲਾਂ ਤੇ ਇਹਨਾਂ ਦੇ ਹਰ ਇੱਕ ਸਟੋਰ ਦੇ ਨਾਲ ਗਰੋਸ ਆਪਣਾ ਰੈਸਟੋਰੈਂਟ ਹੈ ਵੈਜ ਬਰਗਰ 3.99 ਵੈਜ ਥਾਲੀ 4.99 ਵੈਜ ਨੂਡਲ 6.99 ਇੰਡੀਅਨ ਫਰੂਟਲੈਂਡ ਐਂਡ ਤੰਦੂਰੀ ਗ੍ਰਿਲ 5 ਲੋਕੇਸ਼ਨਾਂ ਬਰੈਂਪਟਨ 2 ਲੋਕੇਸ਼ਨਾਂ ਇੱਕ ਗੁਲਫ ਇੱਕ ਕੇਂਬਰਿਜ ਤੇ ਜ਼ਰੂਰ ਤੁਸੀਂ ਪਹੁੰਚ ਸਕਦੇ ਹੋ ਤੇ ਵਧੀਆ ਟੌਪ ਦੀਆਂ ਨੰਬਰ 1 ਡੀਲਾਂ ਤੁਸੀਂ ਲਓ ਇੱਕ ਜ਼ਰੂਰੀ ਮੈਸੇਜ ਹੈ ਫਿਰ ਅਗਲੀ ਕਾਲ ਤੁਹਾਡੀ ਜ਼ਰੂਰ ਲੈਂਦੇ ਹਾਂ
3: This is AM 530, CHLO AM, an Evanoff communication station, serving Brampton, Mississauga, Toronto, the GTA, and the world at am530.ca.
4: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
5: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ

0: ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
2: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2

0: ਆਪਣੀ ਪ੍ਰੇਮ ਕਹਾਣੀ ਆ।
1: ਅੱਛਾ, ਕਿਹਦਾ ਗਾਣਾ ਇਹ?
0: ਠੀਕ ਆ, ਹਿੰਦੀ ਹਿੰਦੀ ਸੌ ਗਿਆ ਮੇਰਾ ਗਾਓ ਮੇਰਾ ਦੇਸ਼ ਮੂਵੀ ਚ।
1: ਠੀਕ ਹੈ। ਹਾਏ ਸ਼ਰਮਾ, ਕਿਸ ਕਿਸ ਕੋ ਬਤਾਓ ਮੇਰੀ ਪ੍ਰੇਮ ਕਹਾਣੀ ਹੈ, ਧਰਮਿੰਦਰ ਦੀ ਫਿਲਮ ਚੋਂ ਹੈ। ਢਿੱਲੋਂ ਵੀਡੀਓ ਨੂੰ ਯਾਦ ਰੱਖੋ, ਢਿੱਲੋਂ ਵੀਡੀਓ ਤੇ ਕਰੋ ਸਟ੍ਰੀਮ। IPL ਦੇਖੋ ਜਿੱਥੇ ਵੀ ਹੋ, ਟਰੱਕ ਤੇ ਹੋ, ਕੰਮ ਤੇ ਹੋ, ਘਰੇ ਹੋ, ਇੱਕੋ ਅਕਾਊਂਟ ਦੇ ਨਾਲ ਪੰਜ ਵੱਖਰੀਆਂ ਡਿਵਾਈਸਿਸ ਤੇ IPL ਦੇਖੋ। ਕਰੋ ਸਟ੍ਰੀਮ .ca, ਕਰੋ ਸਟ੍ਰੀਮ .ca, 905-204-1313 ਕਰੋ ਸਟ੍ਰੀਮ .ca। ਬਿਓਂਡ ਆਈਵਰ ਦੇ ਰੋਮੀ ਬਾਈ ਜੀ, ਐਨਕਾਂ ਚਾਹੀਦੀਆਂ ਨੇ, ਆਈ ਡਾਕਟਰ ਅਵੇਲੇਬਲ ਨੇ, ਰੋਮੀ ਜੀ ਨਾਲ ਤੁਸੀਂ ਗੱਲਬਾਤ ਜ਼ਰੂਰ ਕਰੋ। ਐਂਡ ਬਿਓਂਡ ਆਈਵਰ ਦੀ ਟੀਮ 905-793-3937 ਤੇ ਤੁਹਾਡੇ ਲਈ ਹਾਜ਼ਰ ਹੈ, ਹੰਬਰ ਵੈਸਟ ਐਂਡ ਗੋਰਵੇ। ਆਈ ਡਾਕਟਰ ਅਵੇਲੇਬਲ ਨੇ, ਡਿਸਕਾਊਂਟਸ ਲੱਗੇ ਆ, ਡਾਇਰੈਕਟ ਬਿਲਿੰਗ ਕਰੋ ਇੰਸ਼ੋਰੈਂਸ ਦੇ ਨਾਲ। 905-793-3937 ਦੇ ਉੱਤੇ ਗੱਲਬਾਤ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਰੋਮੀ ਹੁਣ ਦੇ ਨਾਲ ਕਰ ਸਕਦੇ ਹੋ। ਕਿ ਯਾਰ, ਗੀਤ ਦੀ ਰਿਕੁਐਸਟ ਆਈ ਸੀ, ਸੁਣਦੇ ਹਾਂ, ਦੋ ਕੁ ਬੋਲ।

0: ਵੈਰੀ ਨਾਈਸ ਯਾਰ, ਚੱਕ ਤੇ ਫੱਟੇ ਸ਼ੀਰਾ ਜੀ। ਸ਼ੀਰਾ ਜੀ ਦਾ ਯਾਰ ਇੱਕ ਗਾਣਾ ਮੈਨੂੰ ਬਹੁਤ ਪਸੰਦ ਹੈ। ਮੈਂ ਅਕਸਰ ਹੀ ਜਦੋਂ ਆਪਾਂ ਪਿੰਡਾਂ ਦੀਆਂ ਗੱਲਾਂ ਕਰਦੇ ਹਾਂ, ਪੁਰਾਣੇ ਸਮੇਂ ਦੀਆਂ ਗੱਲਾਂ ਕਰਦੇ ਹਾਂ, ਤਾਂ ਮੈਂ ਲਾਉਂਦਾ ਹੁੰਦਾ, ਉਹ ਦਿਨ ਬਚਪਨ ਦੇ ਗਏ, ਉਹ ਦਿਨ ਜ਼ਿੰਦਗੀ ਦੇ ਗਏ, ਕੁਛ ਇੱਦਾਂ ਦੇ ਬੋਲ ਨੇ, ਹੈ ਬੜਾ ਪਿਆਰਾ। ਸੋ 905-673-3337 ਆਪਣਾ ਨੰਬਰ ਹੈ, 9056733337 ਆਪਣਾ ਫੋਨ ਨੰਬਰ ਹੈ। ਇੱਕ ਤੁਸੀਂ ਯਾਦ ਜ਼ਰੂਰ ਰੱਖੋ, ਆਸ ਦੀ ਕਿਰਨ ਪੰਜਾਬ ਸਰਕਾਰ ਅਪਰੂਵਡ ਨਸ਼ਾ ਛਡਾਊ ਕੇਂਦਰ ਹੈ। ਮੈਂ ਕਹਿੰਦਾ ਕਿ ਹਜ਼ਾਰਾਂ ਲੋਕਾਂ ਦਾ ਨਸ਼ਾ ਛਡਵਾਇਆ ਇਹਨਾਂ ਨੇ, ਬਹੁਤ ਵਧੀਆ, ਬਹੁਤ ਹੀ ਕਮਾਲ ਕਮਾਲ ਕਮਾਲ ਦਾ ਡਰੱਗ ਰੀਹੈਬ ਕਲੀਨਿਕ, 9915-1 5458 ਦੇ ਉੱਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਾਲ ਕਰੋ, ਤੁਹਾਡੇ ਲਈ ਹਾਜ਼ਰ ਨੇ। ਐਂਡ ਇੱਕ ਮੈਂ ਇਨਫੋਰਮੇਸ਼ਨ ਤੁਹਾਨੂੰ ਨਾਲ ਦੀ ਨਾਲ ਦੇ ਦੇਵਾਂ, ਪ੍ਰਦੀਪ ਭਾਜੀ ਦੀ ਤੁਹਾਡੇ ਫਰਿੱਜ, ਸਟੋਵ, ਡਿਸ਼ ਵਾਸ਼ਰ, ਵਾਸ਼ਰ ਡਰਾਇਰ ਦੀ ਰਿਪੇਅਰ ਹੋਣ ਵਾਲੀ ਹੈ, ਤਾਂ ਮਿਸਟਰ ਪ੍ਰਦੀਪ ਸਿੰਘ ਨੂੰ ਕਾਲ ਕਰ ਲਓ। ਪ੍ਰਦੀਪ ਸਾਹਿਬ ਦਾ ਨੰਬਰ ਹੈ 647-6223-3203, ਅਪਲਾਇੰਸ ਰਿਪੇਅਰ 6476223203। ਗੱਡੀਆਂ ਦੀ, ਘਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ, ਸਾਡੇ ਹਜ਼ਾਰਾਂ ਲਿਸਨਰਸ ਦੀ ਇੰਸ਼ੋਰੈਂਸ ਬਹੁਤ ਸਾਰੀ ਬਚਾਈ ਹੈ ਸਾਡੇ ਗੁਰਕਰਮ ਢੀਂਡਸਾ ਜੀ ਨੇ। ਗੁਰਕਰਮ ਦਾ ਨੰਬਰ ਹੈ 4168764605। ਚਲੋ ਤੁਹਾਨੂੰ ਇੱਕ ਵਾਰ ਪੀਜ਼ਾ ਖਵਾ ਦਈਏ, ਕਿਉਂਕਿ ਮੈਨੂੰ ਪਤਾ ਥੋੜ੍ਹੀ ਜਿਹੀ ਹਲਕੀ ਜਿਹੀ ਠੰਡ ਹੈ, ਵੀਰਵਾਰ ਦਾ ਦਿਨ ਹੈ। ਤੁਸੀਂ ਮਿਸਟਰ ਸਿੰਘ ਪੀਜ਼ਾ 100% ਪਿਓਰ ਵੈਜੀਟੇਰੀਅਨ ਪੀਜ਼ਾ ਇੰਜੋਏ ਕਰੋ, ਕੋਈ ਮੀਟ ਕੰਟੈਮੀਨੇਸ਼ਨ ਨਹੀਂ। ਦੋ ਪੀਜ਼ੇ, ਚਾਰ ਚਾਰ ਟੋਪਿੰਗ, ਚਾਰ ਡਿਪ ਅਤੇ 2 ਲੀਟਰ ਡਰਿੰਕ ਨਾਲ ਫਰੀ। ਸੋ ਦੋ ਮਿੰਨੀ ਪੀਜ਼ੇ $30 ਚ, ਦੋ ਮੀਡੀਅਮ $36 ਚ, ਦੋ ਲਾਰਜ $40 ਚ, ਤੇ ਦੋ ਐਕਸਟਰਾ ਲਾਰਜ $46 ਚ। 905-500-4000 ਨੰਬਰ ਹੈ, 905-500-4000, 9055-500-4000, 4984। ਹਾਂਜੀ ਵੀਰੇ।
1: ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਵੀਰੇ, ਕਿਵੇਂ
1: ਹੋ? ਬਾ ਠੀਕ ਠਾਕ ਠੀਕ ਠਾਕ। ਆਸ਼ਕੀ ਦੀ ਗੱਲ ਚੱਲਦੀ ਭਾਜੀ, ਤੇ ਇੱਕ ਤਰਫੇ ਦੀ ਦੂਜੀ ਗੱਲ ਭਾਜੀ, ਉਹ ਦੇਬੀ ਭਾਈ ਦੀ ਵੀ ਲਾਈਨ ਆ। ਇਹਨਾਂ ਦਿਨਾਂ ਵਿੱਚ ਹੁਣ ਮੈਂ ਤੇਰਾ ਖਿਆਲ ਮੈਂ ਨਹੀਂ ਪੁੱਛਦਾ, ਉਹਨਾਂ ਦਿਨਾਂ ਵਿੱਚ ਚਾਹੁੰਦੀ ਸੀ ਕਿ ਨਹੀਂ, ਏਦਾਂ ਦਾ ਕੁਛ ਸ਼ੇਅਰ ਹੈਗਾ ਨਾ?
0: ਹੈਗਾ ਹੈਗਾ ਹੈਗਾ ਹੈਗਾ।
1: ਹਾਂਜੀ ਹਾਂਜੀ, ਤੇ ਓਦਾਂ ਭਾਜੀ ਭਾਜੀ ਇੱਕ ਤਰਫੇ ਚ ਨਜ਼ਾਰਾ ਵੈਸੇ ਵੱਖਰਾ ਜਿਹਾ ਵਾ, ਮਤਲਬ
0: ਕਿਉਂ ਕਿਵੇਂ?
1: ਜਿੱਦਾਂ ਕਹਿੰਦੇ ਇੱਕ ਕੁੜੀ, ਉਹ ਭਾਜੀ ਮਤਲਬ ਜਿੱਦਾਂ ਸਮਝ, ਕਿੱਦਾਂ ਦੱਸਾਂ ਤੁਹਾਨੂੰ ਭਾਜੀ,
0: ਨਹੀਂ ਜੇ ਕਿਸੇ ਨੂੰ ਪਤਾ ਹੀ ਨਹੀਂ ਵੀ ਤੁਹਾਡੀਆਂ ਉਹਨਾਂ ਪ੍ਰਤੀ ਕੀ ਇਮੋਸ਼ਨਸ ਨੇ, ਫਿਰ ਫਾਇਦਾ ਹੀ ਕੀ ਹੈ?
1: ਭਾਜੀ ਪਤਾ ਹੁੰਦਾ ਵਾ, ਬਟ ਅਗਲਾ ਬੰਦਾ ਜਾਣ ਕੇ ਨਾ, ਸਪੈਸ਼ਲੀ ਕੁੜੀਆਂ ਇਨੋਸੈਂਟ ਜਿਹੀਆਂ ਬਣੀਆਂ ਰਹਿੰਦੀਆਂ, ਪਤਾ ਸਭ ਨੂੰ ਹੁੰਦਾ ਵਾ ਬੰਦਾ ਮੈਨੂੰ ਲਾਈਕ ਕਰਦਾ ਵਾ, ਤੇ ਬਸ ਅਗਲੇ ਬੰਦੇ ਨੂੰ ਹਾਂ ਨਹੀਂ ਹੁੰਦੀ, ਤੇ ਇਸ ਕਰਕੇ ਉਹ ਇੱਕ ਤਰਫਾ ਰਹਿ ਜਾਂਦਾ ਵਾ, ਪਤਾ ਉਹਨਾਂ ਨੂੰ ਹੁੰਦਾ ਭਾਜੀ।
0: ਜੇ ਨਹੀਂ ਫਿਰ ਪਤਾ ਹੁੰਦਾ ਤੇ ਤੁਹਾਨੂੰ ਵੀ ਪਤਾ, ਫਿਰ ਪਰ ਫਿਰ ਪਿਆਰ ਕੀਤੇ ਦਾ ਫਾਇਦਾ ਹੀ ਕੀ ਹੈ ਯਾਰ, ਜੇ ਇੱਕ ਦੂਜੇ ਨਾਲ ਗੱਲ ਹੀ ਨਹੀਂ ਕੀਤੀ?
1: ਭਾਜੀ ਮੈਂ ਅੱਜ ਦੇ ਟਾਈਮ ਦੀ ਮੈਨੂੰ ਹੁਣ ਪਤਾ ਨਹੀਂ, ਪਰ ਸਾਡਾ ਸਕੂਲ ਟਾਈਮ ਤੇ ਇੱਦਾਂ ਹੀ ਗਾ ਭਾਜੀ, ਨਹੀਂ ਕੁੜੀਆਂ ਨੂੰ ਪਰਮਿਸ਼ਨ ਨਹੀਂ ਸੀ ਘਰੋਂ, ਜਾਂ ਜੇ ਕਿੱਦਾਂ ਡਰਦੀਆਂ ਸੀਗੀਆਂ, ਉਹ ਮਤਲਬ ਇਸ ਕਰਕੇ
0: ਨਹੀਂ। ਫਿਰ ਉਹੀ ਤਾਂ ਫਿਰ ਉਹਦਾ ਫਿਰ ਸਵਾਦ ਹੈ, ਜੇ ਕਿਤੇ ਲਾਈ ਆ ਰਹੀ ਯਾਰ, ਫਿਰ ਭਾਵੇਂ ਘਰ ਦੇ ਮੰਨਣ ਨਾ ਮੰਨਣ, ਤਾਂ ਫਿਰ ਲਾਉਣੀ ਚਾਹੀਦੀ ਹੈ, ਤਾਂ ਹੀ ਗੱਲ ਬਣਦੀ ਹੈ। ਤੇ ਐਵੇਂ ਤਾਂ ਨਹੀਂ ਬੱਬੂ ਮਾਨ ਹੁਣ ਨੇ ਕਿਹਾ ਕਿ ਪਿੰਡ ਪਹਿਰਾ ਲੱਗਦਾ ਹੈ, ਰਾਤੀ ਮਿਲਣ ਨਾ ਹੀ ਵੇ।
1: ਭਾਜੀ ਬੱਬੂ ਮਾਨ ਨੇ ਤੇ ਆਪ ਵੀ ਕਿਹਾ ਕਿ ਮੇਰੇ ਕੋ ਆਪ ਕੋ ਨਹੀਂ ਕਿਹਾ ਗਿਆ ਕੁੜੀ ਨੂੰ।
0: ਕਿਹਾ? ਅੱਛਾ ਕਿਹਾ?
1: ਨਹੀਂ ਕਿਹਾ ਗਿਆ, ਕਹਿੰਦੇ ਜਿਹੜੀ, ਕਹਿੰਦਾ ਬੱਬੂ ਮਾਨ ਨੇ ਕਿਹਾ, ਕਹਿੰਦਾ ਜਿਹੜੀ ਮੈਂ ਲੈਟਰ ਲਿਖੀ ਆ ਮੈਂ ਫੜਾਈ ਨਹੀਂ ਆਪਣੀ ਮੈਮ।
0: ਅੱਛਾ, ਫੜਾਈ ਨਹੀਂ ਭਾਜੀ?
1: ਅੱਛਾ
0: ਹਾਂਜੀ, ਕਿਉਂਕਿ ਬੱਬੂ ਮਾਨ ਸਾਹਿਬ ਕਹਿੰਦੇ ਰਹੇ ਨਾ ਕਿ ਕਿਹੜਾ ਕੀ ਹੋਰ ਬੋਲ ਸੀ ਯਾਰ ਉਸ ਗਾਣੇ ਦੇ, ਪਿੰਡ ਪਹਿਰਾ ਲੱਗਦਾ, ਹੁਣ ਮੈਂ ਭੁੱਲ ਗਿਆ। ਪਿੰਡ ਦੇ ਲੋਕੀ ਉਗੜੇ ਫਿਰਦੇ ਸਾਰੀ ਰਾਤ ਨਹੀਂ ਸੌਂਦੇ।
1: ਹਾਂ ਇਹ ਤੇ ਭਾਜੀ ਗੱਲ ਹੈ ਕਿ ਸਹਿਮਤੀ ਦੀ, ਅੱਗੋਂ ਜੇ ਸਹਿਮਤੀ ਹੈ ਹਨਾ, ਪਰ ਜਦੋਂ ਹਾਂ ਹੀ ਨਹੀਂ ਹੋਣੀ ਫਿਰ ਪਿੰਡ ਕਰਨ ਕੀ ਜਾਣਾ ਵਾ ਹਨਾ। ਤੇ ਅੱਜ ਕੱਲ ਜਿੱਦਾਂ ਅੱਜ ਤੋਂ ਕਿੰਨੇ ਸਾਲ ਪਹਿਲਾਂ ਗਾਣਾ ਭਾਜੀ ਆ ਗਿਆ ਸੀ ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪੱਟਿਆ, ਉਦੋਂ ਰਾਜ ਬਰਾੜ ਨੇ ਕਹਿਤਾ ਸੀ ਬੜੀ ਸੌਖੀ ਹੋ ਗਈ ਹੁਣ ਆਸ਼ਕੀ ਮੋਬਾਈਲ ਤੇ। ਭਾਜੀ ਹੁਣ ਤੇ ਮੋਬਾਈਲ ਤੇ ਜੋ ਮਰਜ਼ੀ ਹਨਾ, ਹੁਣ ਤੇ ਭਾਜੀ ਵੀਡੀਓ ਵੀ ਆਏ ਦੀ, ਫਿਰ ਕਹਿੰਦੇ AI ਮੰਨਦੇ ਨੀ ਹੈਗੇ। ਉਦੋਂ ਭਾਜੀ ਬਹੁਤ ਸਿਆਪੇ ਪੈਂਦੇ ਸੀਗੇ, ਲੈਟਰ ਵੀ ਫੜੀ ਜਾਂਦੀ ਨਾ, ਜੂਤ ਪਟਾਂਗ ਬਹੁਤ ਹੁੰਦਾ ਸੀ ਭਾਜੀ ਦੋਵੇਂ ਪਾਸਿਓਂ, ਕਿਸੇ ਘਰ ਵੱਲੋਂ ਵੀ ਤੇ ਆਪਣੇ ਤੋਂ ਵੀ।
0: ਚਲੋ ਤੁਸੀਂ ਕਿੰਨੇ ਇੱਕ ਤਰਫਾ ਵਧੀਆ ਸੀ। ਚਲੋ ਨਹੀਂ ਠੀਕ ਹੈ ਵੀਰੇ, ਬਹੁਤ ਸ਼ੁਕਰੀਆ ਤੁਹਾਡਾ ਵੀ। ਤੇ ਇੱਕ ਯਾਰ ਮੈਂ ਨੰਬਰ ਦੇ ਦਾਂ ਨਿਊ ਹਾਈਟਸ ਕਿਚਨ ਦਾ, ਤੁਸੀਂ ਜ਼ਰੂਰ ਜਸਪਾਲ ਭਾਜੀ ਨੂੰ ਕਾਲ ਕਰੋ, ਕਿਚਨ ਨਵੀਂ ਤਿਆਰ ਕਰਾਉਣੀ, ਅਸੀਂ ਹਾਈਲੀ ਰੈਕਮੈਂਡ ਕਰਦੇ ਹਾਂ ਇਹਨਾਂ ਨੂੰ। ਰੈਨੋਵੇਟ ਕਰੋ ਆਪਣੀ ਕਿਚਨ, ਕਾਊਂਟਰ ਟੋਪ, ਵੈਨਿਟੀਜ਼, ਇੰਟਰਟੇਨਮੈਂਟ ਯੂਨਿਟ, ਬਾਰ ਨਵਾਂ ਤਿਆਰ ਕਰਾਉਣਾ, ਹਾਈ ਐਂਡ ਜੋਬਸ, ਮੇਪਲ ਵੁੱਡ, ਐਚ ਡੀ ਐਫ ਵੁੱਡ, ਹਾਈ ਗਲੋਸ ਮਟੀਰੀਅਲ, ਓਕ, ਐਮ ਡੀ ਐਫ, ਪੀ ਵੀ ਸੀ, ਤੁਹਾਡੀ ਸੈਟਿਸਫੈਕਸ਼ਨ ਇਹਨਾਂ ਦੀ ਪਹਿਲੀ ਪ੍ਰਾਇਓਰਟੀ ਹੈ। ਠੀਕ ਹੈ, ਭਾਅ ਜੀ ਨੂੰ ਕਾਲ ਕਰੋ, ਫਰੀ ਐਸਟੀਮੇਟ, ਫਰੀ ਅੰਡਰਮਾਊਂਟ ਡਬਲ ਸਿੰਕ ਮੇਰੇ ਨਾਮ ਦੇ ਨਾਲ, ਅਤੇ ਡਿਸਕਾਊਂਟ ਬੜਾ ਟੋਪ ਦਾ। ਨੰਬਰ ਇੱਕੋ ਇੱਕ, 416-859-1920, ਨਵੀਂ ਕਿਚਨ, 416-859-1920 ਦੇ ਉੱਤੇ ਗੱਲਬਾਤ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਜਲਦੀ ਤੋਂ ਜਲਦੀ ਕਰ ਲਵੋ। ਪ੍ਰੋਗਰਾਮ ਪੰਜਾਬੀ ਲਹਿਰਾਂ ਤੁਸੀਂ ਸੁਣ ਰਹੇ ਹੋ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 647-504-1557, 647-504-1557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਵੈਰੀ ਗੁੱਡ, ਜ਼ਰੂਰ ਜ਼ਰੂਰ ਜ਼ਰੂਰ ਤੁਸੀਂ ਯਾਦ ਰੱਖੋ। ਤੇ ਇੱਕ ਅਸੀਂ ਤੁਹਾਨੂੰ ਨੰਬਰ ਮੈਸੇਜ ਜ਼ਰੂਰ ਰਵੀ ਮੈਣੀ ਟੀਮ ਡਾਇਮੰਡ ਦਾ ਦੇਈਏ। ਟੀਮ ਡਾਇਮੰਡ ਰਵੀ ਮੈਣੀ ਜੀ 25 ਸਾਲਾਂ ਤੋਂ ਰੀਅਲ ਇਸਟੇਟ ਦੇ ਡਾਇਮੰਡ ਪ੍ਰੋਡਿਊਸਰ ਹੈ ਰੀਮੈਕਸ ਗੋਲਡ ਦੇ ਨਾਲ।
2: Hello everyone, agar aapko acche price mein ghar bechna ya khareedna hai, then you know who to call, Team Diamond Ravi Mani at 416-471-4081, 416-471-4081, aur Team Diamond lekar aaye hai some amazing listings with great properties in Brampton. Pehla ghar hai ek detached two story home with 4 bedrooms, 5 washrooms, double car garage, 1 bedroom finished basement apartment and a separate entrance. A beautiful home listed in Brampton for 999,000. Dusra home is a detached bungalow in Brampton with 3 bedrooms, 2 washrooms, total 5 parking spaces with attached garage, a 2 bedroom finished basement apartment with separate entrance and walkout basement. An amazing home listed for 899,000. So for more information about these amazing properties, call Team Diamond Ravi Mani at 416-471-4081, 416-471-4081. Team Diamond has the best team available for mortgage consultants, lawyers and home inspectors. Our in-house mortgage experts provide business loan financing available for first-time buyers, self-employed and new immigrants. Minimum down payment available. Down payment issues? No problem. Private funds available. Best interest rates guaranteed. Mortgage experts can help you with bad credit or any credit issues. Ask how. So for all your real estate needs under one roof, call Team Diamond Ravi Mani. 416-471-4081. 416-471-4081. Or visit teamdiamond.ca.
0: Very good. Team Diamond Ravi Mani ji nu call karo. Dekhiya listing a. ਤੇ ਪ੍ਰਾਈਸਾਂ ਤੁਹਾਨੂੰ ਅੱਜ ਕੱਲ੍ਹ ਮਿਲ ਰਹੀਆਂ, ਜਿਹੜੀਆਂ ਪ੍ਰਾਈਸਿਸ ਤੁਸੀਂ ਕਹਿੰਦੇ ਹੁੰਦੇ ਨਾ ਕਿ ਮੂੰਹੋਂ ਮੰਗਵੀਂ ਪ੍ਰਾਈਸ, ਉਹ ਅੱਜ ਕੱਲ੍ਹ ਦੇ ਸਮੇਂ ਤੁਹਾਨੂੰ ਮਿਲ ਰਹੀ ਹੈ। ਸੋ ਜ਼ਰੂਰ ਤੁਸੀਂ ਫਾਇਦਾ ਲਿਆ ਕਰੋ ਯਾਰ, ਸਮੇਂ ਸਮੇਂ ਦੀਆਂ ਗੱਲਾਂ ਨੇ, ਇਹ ਨਹੀਂ ਰਿਹਾ ਸਮਾਂ, ਅਤੇ ਕਹਿ ਲਓ ਕਿ ਕੋਈ ਪੁਰਾਣਾ ਸਮਾਂ ਨਹੀਂ ਰਿਹਾ, ਇਹਨੇ ਵੀ ਨਹੀਂ ਰਹਿਣਾ। ਇੱਕ ਨਾ ਤੁਹਾਨੂੰ ਮੈਂ ਕੋਡ ਨਿੰਜਾਸ ਦਾ ਨੰਬਰ ਜ਼ਰੂਰ ਦਿੰਦਾ ਹੁੰਦਾ, ਜਿੰਨੇ ਵੀ ਸਾਡੇ ਪੇਰੈਂਟਸ ਸੁਣ ਰਹੇ ਆ ਪ੍ਰੋਗਰਾਮ ਨੂੰ, ਤੁਹਾਡੇ ਲਈ ਬਹੁਤ ਫਾਇਦੇਮੰਦ, ਬਹੁਤ ਜ਼ਰੂਰੀ ਇਹ ਨੰਬਰ ਹੈ। ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਸਕਿੱਲ ਡਿਵੈਲਪ ਕਰਨ, ਪ੍ਰੋਬਲਮ ਸੋਲਵਿੰਗ ਸਕਿੱਲਸ, ਕ੍ਰੀਏਟਿਵਿਟੀ, ਲੌਜਿਕ, ਟੀਮ ਵਰਕ ਬੱਚੇ ਸਿੱਖਣ, ਜੇ ਤੁਹਾਡੇ ਬੱਚੇ ਦੀ 5 ਸਾਲ ਤੋਂ ਲੈ ਕੇ 14 ਸਾਲ ਤੱਕ ਦੀ ਉਮਰ ਹੈ ਤਾਂ ਬੱਚੇ ਕੋਡਿੰਗ ਸਿੱਖਦੇ ਆ, ਕਿਵੇਂ ਵੀਡੀਓ ਗੇਮ ਸਿਰਫ ਖੇਡਣੀ ਨਹੀਂ, ਵੀਡੀਓ ਗੇਮਸ ਬਣਾਉਣੀਆਂ ਕਿਵੇਂ ਆ, ਰੋਬੋਟਿਕਸ ਪ੍ਰੋਜੈਕਟਸ ਨਾਲ ਸੋਫਟਵੇਅਰ ਡਿਵੈਲਪਮੈਂਟ, ਐਪ ਡਿਵੈਲਪਮੈਂਟ, ਤੁਹਾਡੇ ਬੱਚੇ ਟੈਕਨੋਲੋਜੀ ਨੂੰ ਮਾਸਟਰ ਕਰ ਜਾਣਗੇ, ਟੈਕਨੋਲੋਜੀ ਦੇ ਮਾਹਰ ਬਣ ਜਾਣਗੇ। ਕੋਡ ਨਿੰਜਾਸ ਫ੍ਰੀ ਇੱਕ ਟਰਾਇਲ ਹੈ, 905-361-8081, 905-361-8081, 905-361-8081 'ਤੇ ਕਾਲ ਕਰੋ। ਸੋ ਜਿਵੇਂ ਕਿ ਤੁਹਾਨੂੰ ਪਤਾ ਕਿ ਆਲਵੇਜ਼ ਬਹੁਤ ਹੀ ਖਾਸ, ਬੜੀ ਇੱਕ ਇਨਫੋਰਮੇਟਿਵ ਗੱਲਬਾਤ ਆਪਾਂ ਅਕਸਰ ਹੀ ਕਰਦੇ ਰਹਿੰਦੇ ਹਾਂ ਵਨ ਐਂਡ ਓਨਲੀ ਬ੍ਰਿਜ ਮੋਹਨ ਸਾਹਿਬ ਦੇ ਨਾਲ, ਕੈਨੇਡਾ ਭਰ 'ਚ ਪੰਜਾਬੀ ਭਾਈਚਾਰੇ ਦੇ ਮੰਨੇ ਪਰਮੰਨੇ ਮਸ਼ਹੂਰ ਸਿਰੜੀ ਸੂਝਵਾਨ ਅਤੇ ਧੜੱਲੇਦਾਰ ਵਕੀਲ ਵਕੀਲ ਬ੍ਰਿਜ ਮੋਹਨ ਜੀ ਸਾਡੇ ਨਾਲ ਨੇ। ਬ੍ਰਿਜ ਮੋਹਨ ਸਾਹਿਬ, ਪਹਿਲਾਂ ਤਾਂ ਵੈਲਕਮ ਸਰ, ਪੰਜਾਬੀ ਲਹਿਰਾਂ 'ਚ ਬੜੇ ਪਿਆਰ ਨਾਲ ਬੜੇ ਨਿੱਘ ਨਾਲ ਤੁਹਾਡਾ ਸਵਾਗਤ ਹੈ ਵੰਸ ਗਿਆ।
3: ਗੁੱਡ ਈਵਨਿੰਗ ਨਵੀਂ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਸਰ। ਸੋ ਬ੍ਰਿਜ ਮੋਹਨ ਸਾਹਿਬ ਦਾ ਦਫ਼ਤਰ ਜਿਵੇਂ ਕਿ ਤੁਸੀਂ ਸਭ ਜਾਣਦੇ ਹੋ 2250 ਬਵੇਰ ਡਰਾਈਵ ਈਸਟ ਯੂਨਿਟ 302 ਐਂਡ ਨੰਬਰ ਹੈ 416-994-8989 ਤੇ ਆਲਵੇਜ਼ ਇੱਕ ਵੱਖਰੇ ਤੋਂ ਵੱਖਰੇ ਵਿਸ਼ੇ ਦੇ ਉੱਤੇ ਗੱਲਬਾਤ ਹੁੰਦੀ ਹੈ ਜਿਸ ਨੂੰ ਲੈ ਕੇ ਤੁਸੀਂ ਐਜੂਕੇਟ ਬਹੁਤ ਹੁੰਦੇ ਹੋ। ਸੋ ਬੜੇ ਧਿਆਨ ਨਾਲ ਗੱਲਬਾਤ ਇਹ ਸੁਣੋ ਤੇ ਤੁਹਾਨੂੰ ਵੀ ਨੌਲੇਜ ਮਿਲੂਗੀ, ਸਾਨੂੰ ਵੀ ਮਿਲੂਗੀ। ਸੋ ਅੱਜ ਇਮੀਗ੍ਰੇਸ਼ਨ ਧੋਖਾਧੜੀ ਕਰਨ ਵਾਲੇ ਨੇ ਕੀਤਾ ਕੈਨੇਡਾ ਤੇ ਮੁਕੱਦਮਾ। ਇਮੀਗ੍ਰੇਸ਼ਨ ਧੋਖਾਧੜੀ ਨਾਲ ਜੁੜਿਆ ਇੱਕ ਨਵਾਂ ਅਪਰਾਧਿਕ ਕੇਸ ਇਹ ਦਰਸਾਉਂਦਾ ਹੈ ਕਿ ਬਹੁਤ ਸਾਰੇ ਲੋਕਾਂ ਦੀ ਸੋਚ ਅਨੁਸਾਰ ਕੈਨੇਡਾ ਦੀ ਕਾਨੂੰਨੀ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ ਕਿੰਨੀਆਂ ਤਰੁੱਟੀਆਂ ਹਨ। ਕਿਰਪਾ ਕਰਕੇ ਸਰ ਕੀ ਦੱਸੋਗੇ ਕਿ ਇਸ ਬਾਰੇ ਵਿਸਤਾਰ ਨਾਲ ਸਮਝਾ ਸਕਦੇ ਹੋ?
3: ਨਵੀਂ ਜੀ, ਸਾਲ 2022 ਚ ਅਦਾਲਤ ਨੇ ਇੱਕ ਇਮੀਗ੍ਰੇਸ਼ਨ ਧੋਖਾਧੜੀ ਸਕੀਮ ਚਲਾਉਣ ਦੇ ਦੋਸ਼ਾਂ ਚ ਗੁਰਪ੍ਰੀਤ ਸਿੰਘ ਨੂੰ ਕਸੂਰਵਾਰ ਠਾਇਆ ਸੀ ਜੀ। ਉਹ ਜਾਲੀ ਫੇਕ ਜੌਬ ਲੈਟਰਸ ਬਣਾ ਕੇ ਇਹ ਦਰਸਾਉਂਦਾ ਸੀ ਕਿ ਧਾਰਮਿਕ ਸੰਸਥਾਵਾਂ ਨੂੰ ਕਾਮਿਆਂ ਦੀ ਜ਼ਰੂਰਤ ਹੈ ਅਤੇ ਫਿਰ ਉਹ ਇਹਨਾਂ ਫੇਕ ਡਾਕੂਮੈਂਟਸ ਨੂੰ ਇੰਡੀਆ ਤੋਂ ਆਉਣ ਵਾਲੇ ਇਮੀਗ੍ਰੈਂਟਸ ਨੂੰ ਵੇਚਣ ਦਾ ਧੰਦਾ ਕਰਦਾ ਸੀ ਜੀ। ਜੱਜ ਸਾਹਿਬ ਨੇ ਸਾਫ਼ ਲਫ਼ਜ਼ਾਂ 'ਚ ਕਿਹਾ ਕਿ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਗੁਰਪ੍ਰੀਤ ਸਿੰਘ ਕੈਨੇਡਾ ਇਮੀਗ੍ਰੇਸ਼ਨ ਅਤੇ ਇੰਡੀਆ ਦੇ ਇਮੀਗ੍ਰੈਂਟਸ ਨਾਲ ਧੋਖਾਧੜੀ ਕਰਨ ਦਾ ਦੋਸ਼ੀ ਹੈ ਜੀ। ਪਰ 2026 'ਚ ਨਾ ਸਿਰਫ ਉਸਦੇ ਸਾਰੇ ਦੋਸ਼ ਰੱਦ ਕਰ ਦਿੱਤੇ ਗਏ ਬਲਕਿ ਗੁਰਪ੍ਰੀਤ ਸਿੰਘ ਜੋ ਇੱਕ ਇੰਡੀਅਨ ਸਿਟੀਜ਼ਨ ਹੈ ਜੀ, ਹੁਣ ਕੈਨੇਡਾ ਦੀ ਸਰਕਾਰ ਤੇ ਮਾਨਹਾਨੀ ਦਾ ਡੈਫਾਮੇਸ਼ਨ ਦਾ ਦਾਅਵਾ ਵੀ ਠੋਕ ਰਿਹਾ ਜੀ। ਲੋਕ ਪੁੱਛ ਰਹੇ ਹਨ ਕਿ ਆਪਣਾ ਜਿਹੜਾ ਕੈਨੇਡਾ ਕਿਹੋ ਜਿਹਾ ਦੇਸ਼ ਹੈ ਜੋ ਕਿਸੇ ਵਿਦੇਸ਼ੀ ਨੂੰ ਕੈਨੇਡਾ 'ਚ ਰਹਿਣ ਦੀ ਇਜਾਜ਼ਤ ਦਿੰਦਾ ਫਿਰ ਉਸਦੇ ਅਪਰਾਧਿਕ ਗਤੀਵਿਧੀਆਂ ਦੇ ਦੋਸ਼ ਸਾਬਤ ਹੋਣ ਤੋਂ ਬਾਅਦ ਅਚਨਚੇਤ ਹੀ ਉਸਦੇ ਲੱਗੇ ਸਾਰੇ ਦੋਸ਼ ਖਾਰਜ ਕਰ ਦਿੰਦਾ। ਫਿਰ ਇਸ ਉਪਰੰਤ ਦੇਰ ਇਜ਼ ਅਨਦਰ ਸਵਿੰਗ, ਇਹ ਦੋਸ਼ੀ ਵਿਅਕਤੀ ਕੈਨੇਡਾ ਤੇ ਹੀ ਮੁਕੱਦਮਾ ਠੋਕ ਦਿੰਦਾ ਜੀ।
0: ਸਰ, ਇਸ ਕੇਸ 'ਚ ਅਦਾਲਤ ਨੂੰ ਕਿਹੜੀ ਜਾਣਕਾਰੀ ਪ੍ਰਾਪਤ ਹੋਈ ਸੀ?
3: ਗੁਰਪ੍ਰੀਤ ਸਿੰਘ ਜੀ 2015 ਵਿੱਚ ਸਸਕੈਚੁਅਨ ਦੇ ਇੱਕ ਗੁਰੂ ਘਰ 'ਚ ਇੱਕ ਟੈਂਪਰੇਰੀ ਕਾਮੇ ਵਜੋਂ ਕੈਨੇਡਾ ਆਇਆ ਸੀ ਜੀ ਅਤੇ 3 ਸਾਲ ਬਾਅਦ 2018 'ਚ ਉਸਨੂੰ ਇਮੀਗ੍ਰੇਸ਼ਨ ਧੋਖਾਧੜੀ ਕਰਨ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਗਿਆ ਸੀ ਜੀ। ਬਾਰਡਰ ਪੁਲਿਸ ਨੂੰ ਉਸਦੇ ਕੰਪਿਊਟਰ ਤੇ ਇੱਕ ਦਰਜਨ ਵਿਦੇਸ਼ੀ ਨਾਗਰਿਕਾਂ ਨੂੰ ਲਿਖੇ ਫੇਕ ਲੈਟਰਸ ਮਿਲੇ ਜਿਸ 'ਚ ਉਹਨਾਂ ਨੂੰ ਰਜਾਈਨਾ, ਸਸਕੈਚੁਅਨ ਅਤੇ ਕਲੋਨਾ ਬ੍ਰਿਟਿਸ਼ ਕੋਲੰਬੀਆ ਦੇ ਗੁਰੂ ਘਰਾਂ 'ਚ ਕੰਮ ਕਰਨ ਲਈ ਨੌਕਰੀਆਂ ਦੀ ਪੇਸ਼ਕਸ਼ ਕੀਤੀ ਗਈ ਸੀ ਜੀ। ਜੱਜ ਨੇ ਕਿਹਾ ਕਿ ਜਿਹੜੇ ਫੇਕ ਲੈਟਰ ਸਨ ਜੋ ਫੋਰਨ ਸਿਟੀਜ਼ਨਸ ਨੂੰ ਝੂਠੇ ਬਹਾਨੇ ਕੈਨੇਡਾ 'ਚ ਦਾਖਲ ਹੋਣ ਲਈ ਉਹਨਾਂ ਨੌਕਰੀਆਂ ਦੀ ਪੇਸ਼ਕਸ਼ ਕਰਦੇ ਸਨ ਜੋ ਕਦੇ ਉਪਲਬਧੀ ਨਹੀਂ ਸਨ ਜੀ। ਇੱਥੋਂ ਤੱਕ ਕਿ ਈਵਨ ਗੁਰਪ੍ਰੀਤ ਸਿੰਘ ਦੇ ਆਪਣੇ ਲਾਅਰ ਨੇ ਵੀ ਮੰਨਿਆ ਕਿ ਇਹ ਜਿਹੜੇ ਲੈਟਰ ਸੀਗੇ ਜਾਲੀ ਸਨ ਅਤੇ ਨੌਕਰੀਆਂ ਅਸਲੀ ਨਹੀਂ ਸਨ ਜੀ।
0: ਮੁਕੱਦਮੇ ਦੌਰਾਨ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਬੇਕਸੂਰ ਹੈ ਅਤੇ ਦਲਜੀਤ ਸਿੰਘ ਨਾਂ ਦਾ ਇੱਕ ਵਿਅਕਤੀ ਨੇ ਭਾਰਤ ਤੋਂ ਅਦਾਲਤ 'ਚ ਫੋਨ ਰਾਹੀਂ ਗਵਾਹੀ ਦਿੱਤੀ ਅਤੇ ਅਪਰਾਧਾਂ ਦੀ ਜ਼ਿੰਮੇਵਾਰੀ ਲੈਂਦਿਆਂ ਕਿਹਾ ਕਿ ਉਹ ਦਲਜੀਤ ਦੋਸ਼ੀ ਹੈ। ਇਸ ਬਾਰੇ ਜੱਜ ਸਾਹਿਬ ਦਾ ਪ੍ਰਤੀਕਰਮ ਕੀ ਸੀ?
3: ਅਦਾਲਤ ਨੇ ਕਿਹਾ ਕਿ ਗੁਰਪ੍ਰੀਤ ਸਿੰਘ ਅਤੇ ਇੰਡੀਆ ਦਾ ਜਿਹੜਾ ਉਹਦਾ ਮਿੱਤਰ ਦਲਜੀਤ ਸਿੰਘ ਦੋਵੇਂ ਹੀ ਰੱਜ ਕੇ ਝੂਠ ਬੋਲ ਰਹੇ ਹਨ ਅਤੇ ਇਸ 'ਚ ਕੋਈ ਸ਼ੱਕ ਨਹੀਂ ਕਿ ਗੁਰਪ੍ਰੀਤ ਸਿੰਘ ਹੀ ਦੋਸ਼ੀ ਹੈ ਜੀ। ਜੱਜ ਨੇ ਵੀ ਕਿਹਾ ਕਿ ਮੁਕੱਦਮੇ 'ਚ ਦਲਜੀਤ ਦੀ ਗਵਾਹੀ ਵਿਸ਼ਵਾਸਯੋਗ ਨਹੀਂ ਸੀ ਅਤੇ ਜੱਜ ਨੇ ਕਈ ਕਾਰਨਾਂ ਕਰਕੇ ਉਸਨੂੰ ਭਰੋਸੇਯੋਗ ਨਹੀਂ ਮੰਨਿਆ ਜੀ। ਲੋਕਾਂ ਨੂੰ ਅਦਾਲਤ 'ਚ ਆਉਣ ਅਤੇ ਕਿਸੇ ਵੀ ਅਪਰਾਧ ਨੂੰ ਸਵੀਕਾਰ ਕਰਨ ਦੀ ਕਾਨੂੰਨੀ ਇਜਾਜ਼ਤ ਹੈ ਅਤੇ ਅਦਾਲਤ 'ਚ ਕਹਿ ਗਏ ਉਹਨਾਂ ਦੇ ਆਪਣੇ ਬੋਲੇ ਹੋਏ ਸ਼ਬਦ ਉਹਨਾਂ ਦੇ ਵਿਰੁੱਧ ਨਹੀਂ ਵਰਤੇ ਜਾ ਸਕਦੇ ਜਦੋਂ ਤੱਕ ਉਹ ਸੱਚ ਬੋਲ ਰਹੇ ਹੋਣ। ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਕਿ ਹਰ ਅਦਾਲਤੀ ਕ੍ਰਿਮੀਨਲ ਕੇਸ ਸੱਚਾਈ ਲੱਭਣ ਬਾਰੇ ਹੁੰਦਾ ਜੀ।
0: ਸਰ, ਗੁਰਪ੍ਰੀਤ ਸਿੰਘ ਨੂੰ ਦੋਸ਼ੀ ਪਾਏ ਜਾਣ ਤੋਂ ਬਾਅਦ ਬਾਰਡਰ ਪੁਲਿਸ ਦੇ ਗਲਤ ਵਿਵਹਾਰ ਕਾਰਨ ਮੁਕੱਦਮਾ ਮਿਸਟ੍ਰਾਇਲ ਹੋ ਗਿਆ। ਕਿਰਪਾ ਕਰਕੇ ਦੱਸੋ ਕਿ ਇਹ ਹੋ ਕਿਵੇਂ ਗਿਆ?
3: 20 ਦਸੰਬਰ 2022 ਨੂੰ ਜੀ ਗ੍ਰਿਫਤਾਰ ਕੀਤੇ ਜਾਣ ਦੇ 4 ਸਾਲ ਬਾਅਦ ਸਿੰਘ ਸਾਹਿਬ ਨੂੰ 10 ਅਪਰਾਧਾਂ ਦਾ ਦੋਸ਼ੀ ਪਾਇਆ ਗਿਆ ਅਤੇ ਉਸ ਨੂੰ 6 ਫਰਵਰੀ 2023 ਨੂੰ ਸਜ਼ਾ ਸੁਣਾਈ ਜਾਣੀ ਸੀ ਜੀ। ਐਗਜ਼ੈਕਟਲੀ 1 ਡੇ ਬਿਫੋਰ 5 ਫਰਵਰੀ 2023 ਨੂੰ ਸਰਕਾਰ ਦਾ ਪੂਰਾ ਕੇਸ ਉਦੋਂ ਟੈਟੇਰੀ ਹੋ ਗਿਆ ਜਦੋਂ ਬਚਾਅ ਪੱਖ ਦੇ ਵਕੀਲ ਨੇ ਮਿਸਟਰ ਸਿੰਘ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਮਿਲੀ ਨਵੀਂ ਅਤੇ ਚਿੰਤਾਜਨਕ ਜਾਣਕਾਰੀ ਦੇ ਆਧਾਰ ਤੇ ਅਦਾਲਤ ਨੂੰ ਮਿਸ ਟ੍ਰਾਇਲ ਦੀ ਬੇਨਤੀ ਕੀਤੀ ਜੀ। ਬਾਰਡਰ ਪੁਲਿਸ ਨੇ ਅਜਿਹੇ ਕਈ ਇੰਟਰਵਿਊ ਕੀਤੇ ਸਨ ਜੋ ਉਹਨਾਂ ਨੇ ਰਿਕਾਰਡ ਨਹੀਂ ਕੀਤੇ ਅਤੇ ਬਚਾਅ ਪੱਖ ਨੂੰ ਵੀ ਇਹਨਾਂ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਸੀ ਜੀ, ਜੋ ਕਿ ਕਾਨੂੰਨ ਦੇ ਵਿਰੁੱਧ ਹੈ। ਇਸ ਤੋਂ ਵੀ ਮਾੜੀ ਗੱਲ ਇਹ ਸੀ ਕਿ ਬਾਰਡਰ ਪੁਲਿਸ CBSA ਦੇ ਮੁੱਖ ਜਾਂਚ ਕਰਤਾ, ਉਹਨਾਂ ਦਾ ਮੇਨ ਇਨਵੈਸਟੀਗੇਟਰ ਸੀ, ਉਹਦਾ ਨਾਂ ਸੀਗਾ ਟੋਬਨ ਟਿਸਡੇਲ। ਉਸਨੇ ਗਵਾਹਾਂ ਨੂੰ ਡਰਾਇਆ, ਧਮਕਾਇਆ ਅਤੇ ਉਹਨਾਂ ਦੀ ਗਵਾਹੀ ਦੇ ਬਦਲੇ ਇਨ ਐਕਸਚੇਂਜ ਫਾਰ ਦੈਟ ਉਹਨਾਂ ਨੂੰ ਫਾਇਦੇ ਪਹੁੰਚਾਉਣ ਦੇ ਵਾਅਦੇ ਵੀ ਕੀਤੇ ਸਨ ਜੀ।
0: ਸਰ, ਹਰ ਕੋਈ ਗਲਤੀਆਂ ਕਰਦਾ, ਪਰ ਬਾਰਡਰ ਪੁਲਿਸ ਨੇ ਅਦਾਲਤ ਨੂੰ ਆਪਣੀਆਂ ਗਲਤੀਆਂ ਬਾਰੇ ਦੱਸੇ ਜਾਣ ਤੋਂ ਬਾਅਦ ਜੋ ਉਹਨਾਂ ਨੇ ਕੀਤਾ, ਉਸ ਕਾਰਨ ਗੁਰਪ੍ਰੀਤ ਸਿੰਘ ਆਜ਼ਾਦ ਹੋ ਗਿਆ। ਕਿਰਪਾ ਕਰਕੇ ਇਸ ਬਾਰੇ ਸਮਝਾਓ।
3: ਨਵੀਂ ਜੀ, ਸੱਚਾਈ ਤਾਂ ਇਹ ਹੈ ਕਿ ਵੀ ਚਾਹੇ ਤੁਸੀਂ ਕੈਨੇਡਾ ਬਾਰਡਰ ਪੁਲਿਸ ਹੋਵੋ ਜਾਂ ਗੰਨੇ ਦਾ ਰਸ ਵੇਚਦੇ ਹੋਵੋ, ਹਰ ਕੋਈ ਗਲਤੀਆਂ ਕਰਦਾ, ਇਹ ਜ਼ਿੰਦਗੀ ਦਾ ਹਿੱਸਾ ਹੈ। ਮਾਇਨੇ ਇਹ ਰੱਖਦਾ ਕਿ ਤੁਸੀਂ ਉਸ ਗਲਤੀ ਨਾਲ ਨਜਿੱਠਦੇ ਕਿਵੇਂ ਹੋ ਜੀ। ਗੁਰਪ੍ਰੀਤ ਸਿੰਘ ਦੇ ਕੇਸ ਚ ਆਫਿਸਰ ਟੋਬਨ ਟਿਸਡੇਲ ਇੰਨਾ ਪਰੇਸ਼ਾਨ ਸੀ ਕਿ ਉਸਦਾ 23 ਸਾਲਾਂ ਦਾ ਕਰੀਅਰ ਖਰਾਬ ਹੋ ਰਿਹਾ ਸੀ। ਉਸਨੇ ਖੁਦ ਆਪਣੀ ਜਾਂਚ ਇਨਵੈਸਟੀਗੇਸ਼ਨ ਕਰਨੀ ਸ਼ੁਰੂ ਆਪ ਕਰ ਦਿੱਤੀ ਜੀ। ਇਸ ਗੱਲ ਦਾ ਸਿੱਟਾ ਜਾਣਨ ਲਈ ਕਿ ਇੰਨਾ ਮਾੜਾ ਵਿਚਾਰ ਕਿਉਂ ਸੀ, ਵਕੀਲ ਹੋਣ ਦੀ ਲੋੜ ਨਹੀਂ। ਅਧਿਕਾਰੀ ਆਫਿਸਰ ਟਿਸਡੇਲ ਤੇ ਗਵਾਹਾਂ ਨੂੰ ਆਪਣੇ ਪੱਖ ਚ ਕਰਨ ਲਈ ਡਰਾਉਣ ਧਮਕਾਉਣ ਦੇ ਦੋਸ਼ ਵੀ ਲਾਏ ਗਏ ਸਨ ਜੀ। ਜੱਜ ਨੇ ਪਹਿਲਾਂ ਹੀ ਗੁਰਪ੍ਰੀਤ ਸਿੰਘ ਨੂੰ ਦੋਸ਼ੀ ਮੰਨ ਲਿਆ ਸੀ, ਪਰ ਫਿਰ ਬਹੁਤ ਹੀ ਭਾਰੀ ਮਨ ਨਾਲ ਗੁਰਪ੍ਰੀਤ ਸਿੰਘ ਦੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਅਤੇ ਜੱਜ ਸਾਹਿਬ ਨੇ ਕਿਹਾ ਕਿ ਆਫਿਸਰ ਦੁਆਰਾ ਆਪਣੀ ਖੁਦ ਦੀ ਜਾਂਚ ਕਰਨੀ ਇੰਜ ਹੋਵੇਗੀ ਜਿਵੇਂ ਕਿ ਗੁਰਪ੍ਰੀਤ ਸਿੰਘ ਆਪਣੀ ਧੋਖਾਧੜੀ ਦੀ ਜਾਂਚ ਖੁਦ ਕਰੇ ਜੀ।
0: ਗੁਰਪ੍ਰੀਤ ਸਿੰਘ ਦੇ ਦੋਸ਼ ਸਿੱਧ ਹੋਣ ਤੋਂ ਬਾਅਦ ਜੱਜ ਨੇ ਦੋਸ਼ ਖਾਰਜ ਕਿਉਂ ਕਰ ਦਿੱਤਾ?
3: ਇਹ ਦਲੀਲ ਦਿੱਤੀ ਗਈ ਸੀ ਕਿ ਬਾਰਡਰ ਪੁਲਿਸ ਦੀਆਂ ਕਾਰਵਾਈਆਂ ਕਾਰਨ ਗੁਰਪ੍ਰੀਤ ਦਾ ਮੁਕੱਦਮਾ ਨਿਰਪੱਖ ਨਹੀਂ ਹੋਇਆ ਅਤੇ ਭਵਿੱਖ ਵੀ ਉਸਦੀ ਨਿਰਪੱਖ ਸੁਣਵਾਈ ਨਹੀਂ ਹੋਵੇਗੀ ਕਿਉਂਕਿ ਨੁਕਸਾਨ ਪਹਿਲਾਂ ਹੀ ਹੋ ਚੁੱਕਾ ਸੀ ਜੀ। ਹਾਲਾਂਕਿ ਜੱਜ ਸਾਹਿਬ ਨੇ ਕਿਹਾ ਕਿ ਬੇਸ਼ੱਕ ਬਾਰਡਰ ਪੁਲਿਸ ਨੇ ਗਵਾਹਾਂ ਨਾਲ ਕੁਝ ਗਲਤ ਨਹੀਂ ਸੀ ਕੀਤਾ, ਪਰ ਉਹਨਾਂ ਨੇ ਦੱਸਿਆ ਕਿ ਸਬੂਤਾਂ ਨੂੰ ਛੁਪਾਉਣਾ ਅਤੇ ਖੁਦ ਜਾਂਚ ਕਰਨਾ ਮੁਆਫੀ ਯੋਗ ਗੱਲ ਨਹੀਂ ਹੈ। ਜੱਜ ਸਾਹਿਬ ਕੋਲ ਵੱਖ ਵੱਖ ਵਿਕਲਪ ਸਨ, ਡਿਫਰੈਂਟ ਚੋਇਸਿਸ, ਬੇਗੁਨਾਹੀ ਦਾ ਐਲਾਨ ਕਰਨਾ, ਨਿਰਦੋਸ਼ ਹੋਣ ਦਾ ਫੈਸਲਾ, ਮਿਸ ਟ੍ਰਾਇਲ ਜਾਂ ਕਾਰਵਾਈ ਤੇ ਰੋਕ, ਜਿਸ ਨੂੰ ਸਟੇ ਆਫ ਪ੍ਰੋਸੀਡਿੰਗ ਆਖਿਆ ਜਾਂਦਾ। ਜੱਜ ਸਾਹਿਬ ਨੇ ਕਾਰਵਾਈ ਤੇ ਰੋਕ ਲਗਾ ਦਿੱਤੀ ਜੀ। ਮਿਸ ਟ੍ਰਾਇਲ ਦਾ ਮਤਲਬ ਇਹ ਹੁੰਦਾ ਕਿ ਕੇਸ ਦੁਬਾਰਾ ਚਲਾਇਆ ਜਾ ਸਕਦਾ, ਪਰ ਹੁਣ ਇਹ ਇਸ ਕੇਸ ਵਿੱਚ ਸੰਭਵ ਨਹੀਂ ਹੈ ਜੀ।
0: ਗੁਰਪ੍ਰੀਤ ਸਿੰਘ ਹੁਣ ਬਾਰਡਰ ਪੁਲਿਸ ਅਤੇ ਕੈਨੇਡਾ ਸਰਕਾਰ ਤੇ ਈਰਖਾਲੂ ਮੁਕੱਦਮੇਬਾਜ਼ੀ, ਮਲੇਸ਼ੀਅਸ ਪ੍ਰੋਸੀਕਿਊਸ਼ਨ ਲਈ ਮੁਕੱਦਮਾ ਕਰ ਰਿਹਾ, ਇਸ ਬਾਰੇ ਕੀ ਦੱਸ ਸਕਦੇ ਹੋ?
3: ਈਰਖਾਲੂ ਮੁਕੱਦਮੇਬਾਜ਼ੀ ਭਾਵ ਮਲੇਸ਼ੀਅਸ ਪ੍ਰੋਸੀਕਿਊਸ਼ਨ ਦਾ ਮਤਲਬ ਹੈ ਕਿ ਸਰਕਾਰ ਨੇ ਕਿਸੇ ਬੇਗੁਨਾਹ ਵਿਅਕਤੀ ਵਿਰੁੱਧ ਇਹ ਜਾਣਦੇ ਹੋਏ ਚੰਗੀ ਤਰ੍ਹਾਂ ਕਿ ਉਹ ਬਿਲਕੁਲ ਬੇਗੁਨਾਹ ਹੈ, ਪਰ ਫਿਰ ਵੀ ਬਦਨਾਮ ਕਰਨ ਦੀ ਨੀਅਤ ਨਾਲ ਉਸਦੇ ਅਪਰਾਧਿਕ ਦੋਸ਼ ਥੋਪੇ ਜੀ। ਗੁਰਪ੍ਰੀਤ ਸਿੰਘ ਨੇ 1 ਸਾਲ ਜੇਲ੍ਹ ਚ ਬਿਤਾਇਆ ਅਤੇ ਉਸਦੀ ਪਰਮਾਨੈਂਟ ਰੈਜੀਡੈਂਸੀ ਵੀ ਰੱਦ ਕਰ ਦਿੱਤੀ ਗਈ ਸੀ। ਉਸਨੇ ਕਿਹਾ ਕਿ ਉਸਨੂੰ ਜੇਲ੍ਹ ਚ ਮੀਟ ਖਾਣ ਲਈ ਮਜਬੂਰ ਕੀਤਾ ਜਾਂਦਾ ਸੀ, ਪਰ ਉਹ ਅਦਾਲਤ ਪ੍ਰਣਾਲੀ ਨੂੰ ਦੋਸ਼ੀ ਨਹੀਂ ਠਹਿਰਾਉਂਦਾ ਅਤੇ ਸਿਰਫ ਕੁਝ ਮਾੜੇ ਆਫਿਸਰਸ ਨੂੰ ਹੀ ਜ਼ਿੰਮੇਵਾਰ ਮੰਨਦਾ ਜੀ। ਪਰ ਇਮੀਗ੍ਰੇਸ਼ਨ ਕੈਨੇਡਾ ਦਾ ਕਹਿਣਾ ਕਿ ਉਸਨੂੰ ਭਾਰਤ ਚ ਆਪਣੀ ਪਤਨੀ ਅਤੇ ਬੇਟੇ ਕੋਲ ਵਾਪਸ ਜਾਣਾ ਪਵੇਗਾ ਅਤੇ ਕੈਨੇਡਾ ਚ ਉਸਦੇ ਜਿਹੜੇ 10 ਸਾਲ ਬੀਤੇ ਆ ਉਹਦੀ ਕੋਈ ਕੀਮਤ ਨਹੀਂ ਜੀ। ਸਰਕਾਰ ਇਹ ਵੀ ਦੱਸਦੀ ਹੈ ਇੰਟਰਸਟਿੰਗਲੀ ਕਿ ਕੈਨੇਡਾ ਚ 10 ਸਾਲਾਂ ਦੌਰਾਨ ਗੁਰਪ੍ਰੀਤ ਸਿੰਘ ਨੇ 1 ਵਾਰ ਵੀ ਟੈਕਸ ਅਦਾ ਨਹੀਂ ਕੀਤਾ ਜੀ।
0: ਐਂਡ ਕੀ ਤੁਹਾਨੂੰ ਲੱਗਦਾ ਕਿ ਗੁਰਪ੍ਰੀਤ ਸਿੰਘ ਬਾਰਡਰ ਪੁਲਿਸ ਅਤੇ ਕੈਨੇਡਾ ਸਰਕਾਰ ਵਿਰੁੱਧ ਆਪਣਾ ਕੇਸ ਜਿੱਤ ਜਾਵੇਗਾ?
3: ਇਹ ਤਾਂ ਜੀ ਇਹ ਸਭ ਕੁਝ ਇਸ ਗੱਲ ਤੇ ਨਿਰਭਰ ਕਰਦਾ ਕਿ ਗੁਰਪ੍ਰੀਤ ਸਿੰਘ ਦਿਲੋਂ ਕੀ ਚਾਹੁੰਦਾ ਜੀ। ਉਸਦੇ ਲੱਗੇ ਸਾਰੇ ਦੋਸ਼ ਤਾਂ ਪਹਿਲਾਂ ਹੀ ਖਾਰਜ ਕਰ ਦਿੱਤੇ ਗਏ ਸਨ, ਪਰ ਹੋ ਸਕਦਾ ਕਿ ਉਸਨੂੰ ਕਦੇ PR ਨਾ ਮਿਲੇ ਜੀ। ਮੈਲੀਸ਼ੀਅਸ ਪ੍ਰੋਸੀਕਿਊਸ਼ਨ ਨੂੰ ਸਾਬਤ ਕਰਨ ਲਈ ਤੁਹਾਨੂੰ ਇਹ ਦਿਖਾਉਣਾ ਪੈਂਦਾ ਕਿ ਸਰਕਾਰ ਜਾਣਦੀ ਸੀ ਕਿ ਉਹ ਬੇਗੁਨਾਹ ਸੀ, ਪਰ ਫਿਰ ਵੀ ਉਸਨੂੰ ਨਿਸ਼ਾਨਾ ਬਣਾਇਆ ਗਿਆ। ਇਸ ਮਾਮਲੇ ਚ ਜੱਜ ਨੇ ਖੁੱਲ ਕੇ ਆਲਰੇਡੀ ਕਹਿ ਦਿੱਤਾ ਵੀ ਗੁਰਪ੍ਰੀਤ ਸ਼ਰਿਆਮ ਦੋਸ਼ੀ ਸੀ ਜੀ। ਜੇਕਰ ਗੁਰਪ੍ਰੀਤ ਪੈਸੇ ਚਾਹੁੰਦਾ ਤਾਂ ਇਹ ਸੰਭਵ ਹੋ ਸਕਦਾ, ਪਰ ਮੈਲੀਸ਼ੀਅਸ ਪ੍ਰੋਸੀਕਿਊਸ਼ਨ ਲਈ ਨਹੀਂ। ਪੈਸੇ ਇਸ ਲਈ ਕਿਉਂਕਿ ਕੇਂਦਰੀ ਸਰਕਾਰ ਦੁਆਰਾ ਬਾਰਡਰ ਪੁਲਿਸ ਦੀਆਂ ਕਾਰਵਾਈਆਂ ਰਾਹੀਂ ਉਸਦੇ ਜਿਹੜੇ ਅਧਿਕਾਰਾਂ ਦੀ ਉਲੰਘਣਾ ਹੋਈ ਸੀ ਜੀ। ਜੇਕਰ ਗੁਰਪ੍ਰੀਤ ਬਾਰਡਰ ਪੁਲਿਸ ਤੇ ਮੁਕੱਦਮਾ ਕਰਕੇ ਆਪਣੀ PR ਬਚਾਉਣੀ ਚਾਹੁੰਦਾ ਤਾਂ ਸ਼ਾਇਦ ਇਹ ਕੰਮ ਨਹੀਂ ਬਣੂਗਾ ਜੀ, ਕਿਉਂਕਿ ਫੈਡਰਲ ਕੋਰਟ ਨੇ ਪਹਿਲਾਂ ਹੀ ਉਸਦੀ ਅਪੀਲ ਖਾਰਜ ਕਰ ਦਿੱਤੀ ਸੀ ਜੀ।
0: ਤੇ ਜੇ ਕਾਨੂੰਨ ਕਹਿੰਦਾ ਹੈ ਕਿ ਗੰਭੀਰ ਦੋਸ਼ਾਂ ਲਈ ਅਪਰਾਧੀ ਨੂੰ ਦੇਸ਼ ਨਿਕਾਲਾ ਦਿੱਤਾ ਜਾਣਾ ਚਾਹੀਦਾ, ਤਾਂ ਕੀ ਇਹ ਸੱਚ ਹੈ ਕਿ ਜੱਜ ਪ੍ਰਵਾਸੀਆਂ ਨੂੰ ਘੱਟ ਸਜ਼ਾਵਾਂ ਦੇ ਰਹੇ ਹਨ ਤਾਂ ਜੋ ਉਹਨਾਂ ਨੂੰ ਦੇਸ਼ ਨਿਕਾਲਾ ਨਾ ਦਿੱਤਾ ਜਾ ਸਕੇ?
3: ਬਹੁਤ ਸਾਰੇ ਕੈਨੇਡੀਅਨ ਜੀ, ਖਾਸ ਕਰਕੇ ਖੁਦ ਜਿਹੜੇ ਪ੍ਰਵਾਸੀ ਵੀ ਇਮੀਗ੍ਰੈਂਟਸ ਵੀ ਬਰਾਬਰ ਦੇ ਇਨਸਾਫ਼ 'ਚ ਵਿਸ਼ਵਾਸ ਰੱਖਦੇ ਹਨ, ਪਰ ਬਹੁਤ ਸਾਰੇ ਲੋਕ ਪੁੱਛ ਰਹੇ ਹਨ ਕਿ ਅਦਾਲਤਾਂ ਦੇਸ਼ ਨਿਕਾਲੇ ਨੂੰ ਰੋਕਣ ਲਈ ਇੰਨਾ ਜ਼ਿਆਦਾ ਝੁੱਕ ਕਿਉਂ ਰਹੀਆਂ ਹਨ। ਪੂਰੇ ਕੈਨੇਡਾ 'ਚ ਅਸੀਂ ਵੇਖਦੇ ਹਾਂ ਕਿ ਪ੍ਰਵਾਸੀਆਂ ਨੂੰ ਉਹਨਾਂ ਅਪਰਾਧਾਂ ਲਈ ਮੁਆਫ਼ ਕਰ ਦਿੱਤਾ ਜਾਂਦਾ ਹੈ ਜਿਹਨਾਂ ਲਈ ਕਿਸੇ ਨਾਗਰਿਕ ਨੂੰ ਉਸੇ ਅਪਰਾਧ ਲਈ ਜੇਲ੍ਹ ਯਾਤਰਾ ਕਰਵਾ ਦਿੱਤੀ ਜਾਂਦੀ ਹੈ ਜੀ। ਲੋਕ ਅਦਾਲਤਾਂ ਜਾਂ ਸਰਕਾਰ ਨੂੰ ਪੁੱਛ ਰਹੇ ਹਨ ਕਿ ਇਮੀਗ੍ਰੇਸ਼ਨ ਨੀਤੀ, ਇਮੀਗ੍ਰੇਸ਼ਨ ਪਾਲਿਸੀਸ ਕਿਸ ਨੂੰ ਤੈਅ ਕਰਨੀਆਂ ਚਾਹੀਦੀਆਂ ਹਨ ਜੀ। ਲੋਕ ਇਹ ਸਵਾਲ ਉਠਾ ਰਹੇ ਹਨ ਕਿ ਜੇ ਕਾਨੂੰਨ ਕਹਿੰਦਾ ਕਿ ਗੰਭੀਰ ਅਪਰਾਧਾਂ ਲਈ ਕਈ ਲੋਕਾਂ ਨੂੰ ਕੈਨੇਡਾ ਤੋਂ ਕੱਢ ਦਿੱਤਾ ਜਾਣਾ ਚਾਹੀਦਾ ਹੈ, ਤਾਂ ਜੱਜਸ ਕੋਰਟ ਕਚਹਿਰੀਆਂ 'ਚ ਆਪਣੀ ਮਰਜ਼ੀ ਕਿਉਂ ਕਰ ਰਹੇ ਹਨ ਅਤੇ ਕਾਨੂੰਨ ਦੀ ਪਾਲਣਾ ਕਿਉਂ ਨਹੀਂ ਹੋ ਰਹੀ ਜੀ?
0: ਗੱਲਬਾਤ ਸਾਡੀ ਹੋ ਰਹੀ ਹੈ ਬ੍ਰਿਜਮੋਹਨ ਸਾਹਿਬ ਨਾਲ, ਇਹਨਾਂ ਦੇ ਦਫ਼ਤਰ ਦਾ ਫੋਨ ਨੰਬਰ ਹੈ 416-994-8989 ਪ੍ਰੋਗਰਾਮ ਦੇ ਇਸ ਹਿੱਸੇ ਨੂੰ ਥੋੜ੍ਹਾ ਤੱਕ ਪਹੁੰਚਦਾ ਕੀਤਾ ਜਾ ਰਿਹਾ ਫਰੈਸ਼ ਫੂਡ ਸੈਂਟਰ ਵੱਲੋਂ। ਫਰੈਸ਼ ਫੂਡ ਸੈਂਟਰ ਲੋਕੇਟਡ ਹੈ 12570 ਕੈਨੇਡੀ ਰੋਡ, ਕੈਨੇਡੀ ਐਂਡ ਡੂਗਲ, ਕੈਨੇਡੀ ਅਤੇ ਮੇਫਿਲਡ ਬਿਲਕੁਲ ਨਾਲ। ਬਹੁਤ ਹੀ ਸ਼ਾਨਦਾਰ, ਬਹੁਤ ਹੀ ਸਾਫ਼ ਸੁਥਰਾ ਅਤੇ ਵਧੀਆ ਡੀਲਸ ਲੈ ਕੇ ਆਉਣ ਵਾਲਾ ਤੁਹਾਡੇ ਲਈ ਗਰੋਸਰੀ ਸਟੋਰ ਹੈ ਫਰੈਸ਼ ਫੂਡ ਸੈਂਟਰ, ਜਿੱਥੇ ਕਿ ਗੇੜਾ ਜ਼ਰੂਰ ਮਾਰੋ। ਬ੍ਰੈਂਪਟਨ ਕ੍ਰੈਮੇਟੋਰੀਅਮ, ਏਜੈਕਸ ਕ੍ਰੈਮੇਟੋਰੀਅਮ ਅਤੇ ਸੂਨ ਟੂ ਕਮ ਬਰਲਿੰਗਟਨ ਕ੍ਰੈਮੇਟੋਰੀਅਮ ਵੱਲੋਂ ਸੰਦੇਸ਼ ਹੈ ਕਿ ਤੁਸੀਂ ਹੁਣ ਆਪਣੇ ਫਿਊਨਰਲ ਦੀ ਪ੍ਰੀ ਪਲੈਨਿੰਗ ਕਰ ਸਕਦੇ ਹੋ। ਅੱਜ ਦਾ ਰੇਟ ਲੋਕ ਕਰੋ, ਭਾਵੇਂ ਫਿਊਨਰਲ ਤੁਹਾਡਾ ਅੱਜ ਤੋਂ 15-20-30 ਸਾਲ ਬਾਅਦ ਵੀ ਹੈ, ਅੱਜ ਦਾ ਰੇਟ ਲੋਕ ਹੋ ਜਾਵੇਗਾ। ਬ੍ਰੈਂਪਟਨ ਕ੍ਰੈਮੇਟੋਰੀਅਮ ਵੱਲੋਂ 23 ਮਈ ਨੂੰ ਸੂਜ਼ਨ ਫੈਨੋ ਸਪੋਰਟਸ ਪਲੈਕਸ ਵਿਖੇ ਇੱਕ ਸੈਮੀਨਾਰ ਵੀ ਕਰਵਾਇਆ ਜਾ ਰਿਹਾ 10 ਤੋਂ ਲੈ ਕੇ 1 ਵਜੇ ਤੱਕ, ਤੁਸੀਂ ਉੱਥੇ ਵੀ ਪਹੁੰਚ ਸਕਦੇ ਹੋ। ਕੋਈ ਜਾਣਕਾਰੀ ਲਈ 905-458-2222 ਐਂਡ ਗਲੋਬਲ ਕੰਫਰਟ ਏਅਰ ਨੂੰ ਯਾਦ ਜ਼ਰੂਰ ਰੱਖੋ। ਅਗਰ ਨਵਾਂ AC ਲਗਵਾਉਣਾ, ਨਵਾਂ ਫਰਨੈਸ ਲਗਵਾਉਣਾ, $1800 ਤੱਕ ਦਾ ਰੀਬੇਟ ਪਾਓ ਨਿਊ ਫਰਨੈਸ ਨਿਊ AC ਤੇ, $1800 ਆਫ ਗਲੋਬਲ ਕੰਫਰਟ ਏਅਰ ਲੈਨਿਕਸ ਦੇ ਆਥੋਰਾਈਜ਼ ਡੀਲਰ 905-790-9080-905-790-9080 ਤੇ ਕਾਲ ਕਰੋ। ਬ੍ਰਿਜਮੋਹਨ ਸਾਹਿਬ, ਇੱਕ ਵਕੀਲ ਵਜੋਂ ਤੁਹਾਡੇ ਅਨੁਸਾਰ ਇਮੀਗ੍ਰੇਸ਼ਨ ਨੇ ਨੀਤੀ ਕਿਸ ਨੂੰ ਤੈਅ ਕਰਨੀ ਚਾਹੀਦੀ ਹੈ, ਅਦਾਲਤਾਂ ਨੂੰ ਜਾਂ ਸਰਕਾਰ ਨੂੰ?
3: ਨਵੀਂ ਜੀ, ਜਿਹੜਾ ਤੁਸੀਂ ਸਵਾਲ ਪੁੱਛ ਰਹੇ ਹੋ ਇਹ ਉਹ ਸਵਾਲ ਹੈ ਜਿਸ ਦਾ ਜਵਾਬ ਕੈਨੇਡਾ ਉਸ ਸਮੇਂ ਤੋਂ ਲੱਭਣ ਦੀ ਕੋਸ਼ਿਸ਼ ਕਰ ਰਿਹਾ ਜੀ ਜਿਸ ਸਮੇਂ ਤੋਂ ਕੈਨੇਡਾ ਇੱਕ ਦੇਸ਼ ਵਜੋਂ ਹੋਂਦ 'ਚ ਆਇਆ ਸੀ ਜੀ। ਸਰਕਾਰਾਂ ਕਾਨੂੰਨ ਬਣਾਉਂਦੀਆਂ ਹਨ, ਅਦਾਲਤਾਂ ਉਹਨਾਂ ਨੂੰ ਲਾਗੂ ਕਰਦੀਆਂ ਹਨ, ਪਰ ਆਖਰੀ ਫੈਸਲਾ ਕਿਸ ਦਾ ਹੋਣਾ ਚਾਹੀਦਾ? ਕੁਝ ਲੋਕਾਂ ਦਾ ਤਰਕ ਹੈ ਕਿ ਸਰਕਾਰ ਚੁਣੀ ਹੋਈ ਹੈ ਅਤੇ ਉਹ ਚੋਣਾਂ ਰਾਹੀਂ ਲੋਕਾਂ ਨੂੰ ਜਵਾਬਦੇਹ ਹੁੰਦੀ ਹੈ ਜੀ। ਬਾਕੀ ਲੋਕਾਂ ਅਨੁਸਾਰ ਜੱਜਾਂ ਨੂੰ ਦੁਬਾਰਾ ਚੁਣੇ ਜਾਣ ਦੀ ਕੋਈ ਚਿੰਤਾ ਨਹੀਂ ਹੁੰਦੀ ਅਤੇ ਉਹ ਸਹੀ ਕੰਮ ਕਰਨ ਤੋਂ ਨਹੀਂ ਡਰਦੇ। ਇਸ ਸਵਾਲ ਦਾ ਟੂ ਬੀ ਆਨਸਟ ਕੋਈ ਸਹੀ ਜਾਂ ਗਲਤ ਜਵਾਬ ਨਹੀਂ ਹੈ ਜੀ।
0: ਅਤੇ ਸਾਰਾ ਧਿਆਨ ਅਪਰਾਧ ਕਰਨ ਵਾਲੇ ਪ੍ਰਵਾਸੀਆਂ ਤੇ ਹੀ ਦਿੱਤਾ ਜਾਂਦਾ ਹੈ, ਪਰ ਕੀ ਇਹ ਸੱਚ ਨਹੀਂ ਹੈ ਕਿ ਅਪਰਾਧੀਆਂ ਦਾ ਸ਼ਿਕਾਰ ਬਹੁਤੀ ਗਿਣਤੀ 'ਚ ਪ੍ਰਵਾਸੀ ਹੀ ਬਣਦੇ ਹਨ?
3: ਮੈਂ ਚਾਹੁੰਦਾ ਕਿ ਤੁਸੀਂ ਉਹ ਸਮਾਂ ਯਾਦ ਕਰੋ, ਤੁਸੀਂ ਉਹ ਸਮਾਂ ਯਾਦ ਕਰੋ ਜਦੋਂ ਤੁਹਾਡੇ ਪੇਰੈਂਟਸ ਪਹਿਲੀ ਵਾਰ ਪ੍ਰਦੇਸ਼ ਆਏ ਸੀ, ਉਹਨਾਂ ਨੂੰ ਕਿਵੇਂ ਮਹਿਸੂਸ ਹੋਇਆ ਹੋਊਗਾ। ਬਹੁਤ ਸਾਰੇ ਇਮੀਗ੍ਰੈਂਟਸ ਇੰਕਲੂਡਿੰਗ ਮੀ ਇਕੱਲੇ ਆਏ ਸੀ ਜੀ, ਜਾਂ ਪਹਿਲੀ ਵਾਰ ਆਪਣੇ ਪੇਰੈਂਟਸ ਅਤੇ ਪਰਿਵਾਰ ਤੋਂ ਦੂਰ ਹੋਏ ਸਨ, ਪਰ ਕਈ ਬੇਈਮਾਨ ਲੋਕ ਇਸ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਵੀ ਕਰਦੇ ਹਨ। ਮੈਂ ਕੁਝ ਪ੍ਰਵਾਸੀ ਨੌਜਵਾਨਾਂ ਨੂੰ ਗਲਤ ਫੈਸਲੇ ਲੈਂਦੇ ਹੋਏ ਵੇਖਿਆ, ਕਿਉਂਕਿ ਉਹਨਾਂ ਕੋਲ ਆਪਣੇ ਮਾਪਿਆਂ ਜਾਂ ਦਾਦਾ ਦਾਦੀ ਵਰਗਾ ਕੋਈ ਮਾਰਗਦਰਸ਼ਨ ਕਰਨ ਵਾਲਾ ਨਹੀਂ ਹੁੰਦਾ ਅਤੇ ਉਹਨਾਂ ਨੂੰ ਇੱਕਦਮ ਬਹੁਤ ਜ਼ਿਆਦਾ ਆਜ਼ਾਦੀ ਮਿਲ ਜਾਂਦੀ ਹੈ। ਜਿਵੇਂ ਕਿ ਮੈਂ ਪਹਿਲਾਂ ਵੀ ਕਈ ਵਾਰ ਕਹਿ ਚੁੱਕਾ, ਕਾਨੂੰਨ ਹਰ ਕਿਸੇ ਦੀ ਬਰਾਬਰ ਰੱਖਿਆ ਕਰਦਾ ਹੈ। ਇਸ ਲਈ ਪ੍ਰਵਾਸੀਆਂ ਦਾ ਸ਼ੋਸ਼ਣ ਕਰਨ ਵਾਲੇ ਹਰ ਵਿਅਕਤੀ ਨੂੰ ਚੇਤਾਵਨੀ ਦਿੱਤੀ ਜਾਣੀ ਚਾਹੀਦੀ ਹੈ ਜੀ।
0: ਐਂਡ ਕੈਨੇਡਾ 'ਚ ਕਿਸੇ ਅਮੀਰ ਸ਼ਕਤੀਸ਼ਾਲੀ ਪਰਿਵਾਰ ਦਾ ਕੋਈ ਵਿਅਕਤੀ ਜਿਵੇਂ ਕਿ ਕਿਸੇ ਡਿਪਲੋਮੈਟ ਦਾ ਪੁੱਤਰ ਗੋਰਾ ਨਾ ਹੋਣ ਕਰਕੇ ਆਪਣੀ ਸਜ਼ਾ ਘੱਟ ਕਰਵਾ ਸਕਦਾ ਹੈ, ਕੀ ਇਹ ਸਹੀ ਹੈ?
3: ਹਾਂ ਜੀ, ਹਾਲ 'ਚ ਹੀ ਕੈਨੇਡਾ 'ਚ ਇੱਕ ਅਮੀਰ ਡਿਪਲੋਮੈਟ ਦੇ ਬੇਟੇ ਦੀ ਸਜ਼ਾ ਉਸਦੇ ਚਮੜੀ ਦੇ ਰੰਗ ਕਾਰਨ ਘਟਾ ਦਿੱਤੀ ਗਈ ਸੀ, ਜੋ ਕਿ ਕਾਲਾ ਸੀ। ਇਸ ਨਾਲ ਕਿਸੇ ਨੂੰ ਕੋਈ ਫਰਕ ਨਹੀਂ ਪਿਆ ਕਿ ਉਸਦਾ ਸ਼ਿਕਾਰ ਹੋਣ ਵਾਲਾ ਵਿਅਕਤੀ ਵੀ ਕਾਲਾ ਹੀ ਸੀ ਜੀ। ਇਹ ਵਿਅਕਤੀ ਇੱਕ ਅਮੀਰ ਪਰਿਵਾਰ ਤੋਂ ਸੀ, ਇਹ ਨਸ਼ਿਆਂ ਦਾ ਵਪਾਰੀ ਹੋਣ ਦੇ ਨਾਲ ਨਾਲ ਲੋਕਾਂ ਨੂੰ ਅਗਵਾਹ ਕਰਨ ਦਾ ਧੰਦਾ ਵੀ ਕਰਦਾ ਸੀ ਜੀ। ਸਾਡੇ ਜੱਜਸ ਦੁਆਰਾ ਇਹ ਧਾਰਨਾ ਸਥਾਪਿਤ ਕਰ ਦਿੱਤੀ ਜਾ ਚੁੱਕੀ ਹੈ ਕਿ ਜਿਸ ਅਪਰਾਧ ਲਈ ਕਿਸੇ ਪੰਜਾਬੀ ਜਾਂ ਗੋਰੇ ਵਿਅਕਤੀ ਨੂੰ ਜੇਲ੍ਹ ਯਾਤਰਾ ਕਰਨੀ ਪੈ ਸਕਦੀ ਹੈ, ਉਸੇ ਸੇਮ ਦੋਸ਼ ਲਈ ਕਾਲੇ ਲੋਕਾਂ ਨੂੰ ਘੱਟ ਸਜ਼ਾ ਦਿੱਤੀ ਜਾਂਦੀ ਹੈ ਜੀ। ਮੂਲ ਵਾਸੀਆਂ ਇੰਡੀਜਨਸ ਲਈ ਸਰਕਾਰ ਨੇ ਕਾਨੂੰਨ ਬਦਲ ਕੇ ਕਿਹਾ ਕਿ ਉਹਨਾਂ ਨਾਲ ਵੱਖਰਾ ਵਿਵਹਾਰ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਗੋਰਿਆਂ ਦਾ ਇੱਥੇ ਆਉਣਾ ਅਤੇ ਕੈਨੇਡਾ ਬਣਾਉਣਾ ਇੰਡੀਜਨਸ ਮੂਲ ਨਿਵਾਸੀਆਂ ਲਈ ਬਹੁਤ ਹੀ ਮਾੜਾ ਉਹਨਾਂ ਲਈ ਤਜਰਬਾ ਰਿਹਾ ਹੈ ਜੀ।
0: ਕੀ ਇਸ ਡਿਪਲੋਮੈਟ ਦੇ ਪੁੱਤਰ ਨੂੰ ਅਦਾਲਤ ਵੱਲੋਂ ਵਿਸ਼ੇਸ਼ ਰਾਇਤ ਦਿੱਤੇ ਜਾਣ ਤੋਂ ਪਹਿਲਾਂ ਇਹ ਸਾਬਤ ਕਰਨਾ ਪਿਆ ਸੀ ਕਿ ਉਹ ਵਿਤਕਰੇ ਦਾ ਸ਼ਿਕਾਰ ਹੋਇਆ ਸੀ?
3: ਇਸ ਦਾ ਸਿੱਧਾ ਜਿਹਾ ਜਵਾਬ ਹੈ ਨਹੀਂ ਜੀ। ਅੱਜ ਕੈਨੇਡਾ ਮਾਡਰਨ ਕੈਨੇਡਾ ਦੀਆਂ ਅਦਾਲਤਾਂ 'ਚ ਵਿਸ਼ੇਸ਼ ਰਿਆਇਤ ਲੈਣ ਲਈ ਦੋਸ਼ੀ ਦੀ ਚਮੜੀ ਦਾ ਰੰਗ ਹੀ ਕਾਫੀ ਹੈ, ਮੁੱਖ ਤੌਰ ਤੇ ਕਾਲੇ ਅਤੇ ਮੂਲ ਨਿਵਾਸੀਆਂ ਲਈ ਜੀ। ਮੈਂ ਇਹ ਨਹੀਂ ਕਹਿੰਦਾ ਕਿ ਕੋਈ ਕਾਨੂੰਨ ਚੰਗਾ ਜਾਂ ਮਾੜਾ, ਪਰ ਬਹੁਤ ਸਾਰੇ ਕੈਨੇਡੀਅਨਸ ਨੂੰ ਅਜਿਹੇ ਕਾਨੂੰਨਾਂ ਨਾਲ ਇਤਰਾਜ਼ ਹੈ, ਨਾਲ ਹੀ ਪੰਜਾਬੀਆਂ ਜਾਂ ਚੀਨੀ ਲੋਕਾਂ ਨੂੰ ਆਮ ਤੌਰ ਤੇ ਇਹ ਛੋਟਾਂ ਨਹੀਂ ਮਿਲਦੀਆਂ ਜੀ। ਦੁਬਾਰਾ ਸਵਾਲ ਇਹ ਹੈ ਕਿ ਇਹ ਜਿਹੜੀਆਂ ਪਾਲਿਸੀਜ਼ ਕਿਸ ਨੂੰ ਬਣਾਉਣੀਆਂ ਚਾਹੀਦੀਆਂ ਹਨ, ਜੱਜਸ ਨੂੰ ਜਾਂ ਸਰਕਾਰ ਨੂੰ? ਇਸ ਤਰ੍ਹਾਂ ਦੇ ਕਾਨੂੰਨ ਨਸਲਵਾਦ ਅਪਰਾਧਾਂ ਨੂੰ ਰੋਕਣ ਲਈ ਕੈਨੇਡਾ ਦੀ ਇੱਕ ਪਹੁੰਚ ਹੈ ਜੀ। ਅਤੇ ਕੈਨੇਡਾ ਦੇ ਅਤੀਤ 'ਚ ਜੇ ਆਪਾਂ ਪਿਛੋਕੜ ਝਾਤੀ ਮਾਰ ਕੇ ਦੇਖੀਏ, ਬਹੁਤ ਨਸਲਵਾਦ ਰਿਹਾ ਹੈ ਜੀ ਇੱਥੇ, ਇਸ ਤੋਂ ਤਾਂ ਕੋਈ ਵੀ ਇਨਕਾਰ ਨਹੀਂ ਕਰ ਸਕਦਾ ਜੀ।
0: ਕੀ ਇਹ ਨਸਲ ਅਧਾਰਤ ਕਾਨੂੰਨ ਅਪਰਾਧ ਦੇ ਪੀੜਤਾਂ ਲਈ ਸਹੀ ਹਨ ਜੋ ਅਕਸਰ ਉਸ ਹੀ ਨਸਲ ਦੇ ਹੁੰਦੇ ਹਨ ਜਿਸ ਨਸਲ ਦੇ ਅਪਰਾਧੀ ਹੁੰਦੇ ਹਨ?
3: ਸਹੀ ਜਾਂ ਗਲਤ, ਬਹੁਤ ਸਾਰੇ ਕੈਨੇਡੀਅਨਸ ਨੂੰ ਉਹਨਾਂ ਕਾਨੂੰਨਾਂ ਨੂੰ ਸਵੀਕਾਰ ਕਰਨ 'ਚ ਬਹੁਤ ਮੁਸ਼ਕਲ ਹੋ ਰਹੀ ਹੈ ਜੀ, ਜੋ ਚਮੜੀ ਦੇ ਰੰਗ ਦੇ ਆਧਾਰ ਤੇ ਲੋਕਾਂ ਨਾਲ ਵੱਖਰਾ ਵਿਵਹਾਰ ਕਰਦੇ ਹਨ। ਕਈ ਵਾਰ ਅਪਰਾਧੀ ਅਤੇ ਪੀੜਤ ਇੱਕੋ ਨਸਲ ਦੇ ਹੁੰਦੇ ਹਨ, ਤਾਂ ਪੀੜਤ ਨੂੰ ਕਿਉਂ ਭੁਲਾ ਦਿੱਤਾ ਜਾਂਦਾ ਜੀ? ਇਹਨਾਂ ਕਾਨੂੰਨਾਂ ਬਾਰੇ ਸਭ ਤੋਂ ਵੱਡੀ ਸ਼ਿਕਾਇਤ ਇਹ ਹੈ ਕਿ ਹਰ ਕਾਲੇ ਵਿਅਕਤੀ ਨੂੰ ਨਸਲਵਾਦ ਦਾ ਸ਼ਿਕਾਰ ਕਹਿ ਕੇ ਤੁਸੀਂ ਪੂਰੀ ਕਮਿਊਨਿਟੀ ਨੂੰ ਹੀ ਇਸ ਕੁਰਹਿਤ ਦਾ ਸ਼ਿਕਾਰ ਮੰਨਦੇ ਹੋ, ਭਾਵੇਂ ਉਹ ਡਾਕਟਰ, ਵਕੀਲ ਜਾਂ ਪੁਲਿਸ ਅਧਿਕਾਰੀ ਹੀ ਕਿਉਂ ਨਾ ਹੋਣ। ਅਸੀਂ ਸਾਰੇ ਇੱਕ ਅਜਿਹੀ ਦੁਨੀਆ ਚਾਹੁੰਦੇ ਹਾਂ ਜਿੱਥੇ ਕਿਸੇ ਵੀ ਵਿਅਕਤੀ ਨੂੰ ਉਸਦੇ ਕਿਰਦਾਰ ਨਾਲ ਪਰਖਿਆ ਜਾਵੇ, ਨਾ ਕਿ ਉਸਦੀ ਚਮੜੀ ਦੇ ਰੰਗ ਨਾਲ ਜੀ।
0: ਐਂਡ ਲੋਕ ਸੋਚਦੇ ਹਨ ਕਿ ਤੁਹਾਨੂੰ ਕੈਨੇਡਾ ਤੋਂ ਦੇਸ਼ ਨਿਕਾਲੇ ਦਾ ਹੁਕਮ ਤਾਂ ਹੀ ਦਿੱਤਾ ਜਾਂਦਾ ਹੈ ਜੇਕਰ ਤੁਸੀਂ ਜੇਲ੍ਹ ਜਾਂਦੇ ਹੋ, ਕੀ ਇਹ ਸਹੀ ਹੈ?
3: ਇਹ ਧਾਰਨਾ ਜੀ ਸਰਾਸਰ ਗਲਤ ਹੈ। ਜੇਕਰ ਤੁਸੀਂ ਕੈਨੇਡੀਅਨ ਸਿਟੀਜ਼ਨ ਹੋ ਤਾਂ ਸਰਕਾਰ ਤੁਹਾਨੂੰ ਕਿਸੇ ਵੀ ਅਪਰਾਧ ਲਈ ਡਿਪੋਰਟ ਨਹੀਂ ਕਰ ਸਕਦੀ ਜਿਸ 'ਚ ਕਤਲ ਦੇ ਸੰਗੀਨ ਦੋਸ਼ ਵੀ ਸ਼ਾਮਲ ਹਨ। ਜੇਕਰ ਤੁਸੀਂ ਪਰਮਾਨੈਂਟ ਰੈਜੀਡੈਂਟ ਹੋ ਤਾਂ ਤੁਹਾਨੂੰ ਕਿਸੇ ਵੀ ਅਜਿਹੇ ਅਪਰਾਧ ਲਈ ਦੇਸ਼ ਨਿਕਾਲੇ ਦਾ ਹੁਕਮ ਦਿੱਤਾ ਜਾ ਸਕਦਾ, ਜਿਸ ਦੀ ਵੱਧ ਤੋਂ ਵੱਧ ਸਜ਼ਾ 10 ਸਾਲ ਹੁੰਦੀ ਹੈ, ਭਾਵੇਂ ਤੁਸੀਂ 1 ਦਿਨ ਵੀ ਜੇਲ੍ਹ 'ਚ ਨਾ ਗੁਜ਼ਾਰਿਆ ਹੋਵੇ, ਪਰ ਤੁਸੀਂ ਅਪੀਲ ਕਰ ਸਕਦੇ ਹੋ। ਜੇਕਰ ਤੁਸੀਂ ਸਟੂਡੈਂਟ ਜਾਂ ਵਰਕ ਵੀਜ਼ੇ 'ਤੇ ਹੋ ਤਾਂ ਤੁਹਾਨੂੰ ਬਹੁਤ ਹੀ ਸਾਵਧਾਨ ਰਹਿਣਾ ਪਵੇਗਾ, ਕਿਉਂਕਿ ਤੁਹਾਡੇ ਅਪੀਲ ਕਰਨ ਦੇ ਜਿਹੜੇ ਅਧਿਕਾਰ ਹੈ ਪਰਮਾਨੈਂਟ ਰੈਜੀਡੈਂਟ ਨਾਲੋਂ ਬਹੁਤ ਵੱਖਰੇ ਹਨ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਮੇਕ ਸ਼ੋਰ ਯੂ ਟਾਕ ਟੂ ਯੋਰ ਲਾਇਰ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਤੁਸੀਂ ਸੁਰੱਖਿਅਤ ਹੋ ਜੇ।
0: ਐਂਡ ਜੇਕਰ ਤੁਸੀਂ 6 ਮਹੀਨਿਆਂ ਤੋਂ ਵੱਧ ਸਮੇਂ ਲਈ ਜੇਲ੍ਹ ਜਾਂਦੇ ਹੋ, ਕੀ ਇਹ ਸੱਚ ਹੈ ਕਿ ਤੁਸੀਂ ਆਪਣੇ ਦੇਸ਼ ਨਿਕਾਲੇ ਦੀ ਅਪੀਲ ਵੀ ਨਹੀਂ ਕਰ ਸਕਦੇ?
3: ਯੈਸ ਨੋ, ਅਤੇ ਇਸੇ ਲਈ ਆਪਣੇ ਵਕੀਲ ਨੂੰ ਫੋਨ ਕਰਨਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਇਮੀਗ੍ਰੇਸ਼ਨ ਕਾਨੂੰਨ ਦੇ ਤਹਿਤ ਇਹ ਸੱਚ ਹੈ ਕਿ ਜੇਕਰ ਤੁਹਾਨੂੰ 6 ਮਹੀਨਿਆਂ ਤੋਂ ਵੱਧ ਦੀ ਜੇਲ੍ਹ ਯਾਤਰਾ ਕਰਨੀ ਪਵੇ ਤਾਂ ਤੁਸੀਂ ਆਪਣੇ ਦੇਸ਼ ਨਿਕਾਲੇ ਦੀ ਅਪੀਲ ਵੀ ਨਹੀਂ ਕਰ ਸਕਦੇ। ਪਰ ਬਾਏ ਦ ਐਂਡ ਆਫ ਦ ਡੇ ਕੈਨੇਡਾ ਇਜ਼ ਅ ਕੰਟਰੀ ਆਫ ਲਾਸ ਐਸ ਵੀ ਆਲ ਨੋ ਅਤੇ ਹਰ ਵਿਅਕਤੀ ਫੈਡਰਲ ਕੋਰਟ ਵਿੱਚ ਅਪੀਲ ਕਰ ਸਕਦਾ ਪਰ ਸਿਰਫ ਵਕੀਲਾਂ ਨੂੰ ਹੀ ਫੈਡਰਲ ਕੋਰਟ ਚ ਜਾਣ ਦੀ ਇਜਾਜ਼ਤ ਹੈ ਫੈਡਰਲ ਕੋਰਟ ਚ ਤੁਹਾਡੀ ਅਪੀਲ ਸੁਣੀ ਜਾ ਸਕਦੀ ਹੈ ਤੇ ਤੁਹਾਨੂੰ ਕੈਨੇਡਾ ਚ ਰਹਿਣ ਦੀ ਇਜਾਜ਼ਤ ਵੀ ਦਿੱਤੀ ਜਾ ਸਕਦੀ ਹੈ ਸਪੈਸ਼ਲੀ ਵੈਨ ਯੂ ਹੈਵ ਕਿਡਸ ਹੂ ਆਰ ਬੋਰਨ ਐਂਡ ਰੇਜ਼ਡ ਹੇਅਰ ਜੀ
0: ਐਂਡ ਸਰ ਕੋਈ ਆਖਰੀ ਸ਼ਬਦ ਅਤੇ ਕਿਰਪਾ ਕਰਕੇ ਆਪਣੀ ਸੰਪਰਕ ਜਾਣਕਾਰੀ ਵੀ ਪਲੀਜ਼ ਦਿੰਦੇ ਜਾਓ
3: ਮੇਰਾ ਜੀ ਦਿਲੋਂ ਮੰਨਦਾ ਕਿ ਅਸੀਂ ਸਾਰੇ ਹੀ ਰੱਬ ਦੀਆਂ ਨਜ਼ਰਾਂ ਦੇ ਨਾਲ ਨਾਲ ਕਾਨੂੰਨ ਦੀਆਂ ਨਜ਼ਰਾਂ ਚ ਵੀ ਬਰਾਬਰ ਹਾਂ ਜੀ ਜੇਕਰ ਤੁਸੀਂ ਕਿਸੇ ਕਾਰ ਹਾਦਸੇ ਚ ਜ਼ਖਮੀ ਹੋ ਗਏ ਹੋ ਜਾਂ ਤੁਹਾਡੇ ਪਰਿਵਾਰ ਦਾ ਵੀਜ਼ਾ ਜਾਂ ਕੈਨੇਡਾ ਆਉਣ ਦੀ ਅਰਜ਼ੀ ਰੱਦ ਹੋ ਗਈ ਹੈ ਤਾਂ ਮੇਕ ਸ਼ੋਰ ਯੂ ਟਾਕ ਟੂ ਯਰ ਲਾਇਰ ਜੀ ਮੈਨੂੰ ਜੀ ਪੂਰੇ 33 ਸਾਲ ਹੋ ਗਏ ਓਵਰ 3 ਡੈਕੇਡਸ ਅਸੀਂ ਪਿਛਲੇ 33 ਸਾਲਾਂ ਦੌਰਾਨ ਆਪਣੇ ਅਣਗਿਣਤ ਹੀ ਕਲਾਇੰਟਸ ਨੂੰ ਕਾਰ ਐਕਸੀਡੈਂਟ ਚ ਲੱਗੀਆਂ ਸੀਰੀਅਸ ਅਤੇ ਲਾਈਫ ਆਲਟਰਿੰਗ ਸੱਟਾਂ ਲੱਗਣ ਕਾਰਨ ਮਿਲੀਅਨਸ ਐਂਡ ਮਿਲੀਅਨਸ ਆਫ ਡਾਲਰਸ ਬਾਈ ਵੇ ਆਫ ਸੈਟਲਮੈਂਟ ਔਰ ਜੱਜਮੈਂਟ ਦਵਾ ਚੁੱਕੇ ਹਨ ਜੀ ਅਤੀਤ ਦੇ ਨਤੀਜੇ ਜ਼ਰੂਰੀ ਤੌਰ ਤੇ ਭਵਿੱਖ ਦੇ ਨਤੀਜਿਆਂ ਦਾ ਸੰਕੇਤ ਨਹੀਂ ਹਨ ਕੋਈ ਵੀ ਵਸੂਲੀ ਗਈ ਰਕਮ ਅਤੇ ਹੋਰ ਮੁਕੱਦਮੇ ਦੇ ਨਤੀਜੇ ਵਿਅਕਤੀਗਤ ਮਾਮਲਿਆਂ ਵਿੱਚ ਫੈਕਟਸ ਦੇ ਅਨੁਸਾਰ ਵੱਖ ਵੱਖ ਹੋ ਸਕਦੇ ਹਨ ਜੀ ਪਿਛਲੇ 32 ਸਾਲਾਂ ਤੋਂ ਅਕਰੋਸ ਕੈਨੇਡਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਿਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਲ ਅਸ ਬਿਕੋਜ਼ ਵੀ ਆਰ ਓਨਲੀ ਅ ਫੋਨ ਕਾਲ ਅਵੇ ਜਿੱਥੇ ਤੱਕ ਸਾਡੀ ਕੰਟੈਕਟ ਇਨਫੋਰਮੇਸ਼ਨ ਦੀ ਗੱਲ ਹੈ ਤੁਸੀਂ ਗੂਗਲ ਤੇ bridgemont.com ਤੇ ਵੀ ਸਾਡੀ ਲਾਅ ਫਰਮ ਬਾਰੇ ਸਭ ਕੁਝ ਪਤਾ ਕਰ ਸਕਦੇ ਹੋ ਆਪਣੇ ਕਿਸੇ ਵੀ ਕਾਨੂੰਨੀ ਮਸਲੇ ਲਈ ਆਪਣੇ ਜ਼ਿਹਨ ਸਿਰਫ ਇੱਕ ਗੱਲ ਬਿਠਾ ਲਓ ਵਨ ਕਾਲ ਦੈਟਸ ਆਲ ਸਾਡਾ ਫੋਨ ਨੰਬਰ ਹੈ ਜੀ 416-9946-8989-4169-9994-99 ਸਾਡਾ ਦਫ਼ਤਰ ਜੀ ਪੰਜਾਬੀਆਂ ਦੇ ਗੜ੍ਹ ਚ ਬ੍ਰੈਂਪਟਨ ਚ ਆਖਰ ਚ ਇੱਕ ਗੱਲ ਹਮੇਸ਼ਾ ਲਈ ਲੜ ਬੰਨ ਲਓ ਕਿ ਤੁਸੀਂ ਆਪਣੀ ਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਕਾਨੂੰਨ ਦੇ ਦਾਇਰੇ ਚ ਰਹਿ ਕੇ ਇੰਨੀ ਵਧੀਆ ਬਤੀਤ ਕਰੋ ਤਾਂ ਕਿ ਤੁਹਾਨੂੰ ਕਿਸੇ ਵੀ ਵਕੀਲ ਦਲੀਲ ਜਾਂ ਅਪੀਲ ਦੀ ਕਦੇ ਲੋੜ ਹੀ ਨਾ ਪਵੇ ਨਵੀਂ ਜੀ ਥੈਂਕ ਯੂ ਵੈਰੀ ਮੱਚ ਤੁਸੀਂ ਮੈਨੂੰ ਐਵਰੀ ਮੰਥ ਇੱਕ ਵਾਰ ਆਪਣੇ ਜਿਹੜੇ ਤੁਹਾਡੇ ਲੱਖਾਂ ਦੀ ਤਾਦਾਦ ਚ ਲਿਸਨਰਸ਼ਿਪ ਹੈ ਉਹਨਾਂ ਨਾਲ ਤੁਸੀਂ ਮੈਨੂੰ ਰੂਬਰੂ ਹੋਣ ਦਾ ਮੌਕਾ ਦਿੰਦੇ ਹੋ I'm very indebted to you. Thank you very much.
0: Thank you, sir. Always a pleasure. Bahut education, bahut sari information ne thode to always main kehna ki badi bareeki de naal samjhan da mauka sanu milda and we are thankful to you and thodiya services over the past 33 years. So once again thank you and look forward to speaking to you next time.
3: Dhanwad ji. Thank you.
0: Thank you, sir. Thank you so much. So program hai Punjabi Lehra te studio da number hai 905-673-3337-905-673-3337 ਤੇ ਗੱਲਾਂ ਬਾਤਾਂ ਹੋ ਰਹੀਆਂ ਨੇ 9530 ਹੈਲੋ
4: ਯੈਸ ਸਰ ਹਾਊ ਆਰ ਯੂ
0: ਗੁੱਡ ਜੀ ਹਾਊ ਆਰ ਯੂ
4: ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ
4: ਸਰ ਆਮ ਓਕੇ ਸਤਿ ਸ਼੍ਰੀ ਅਕਾਲ ਭਾਜੀ ਤੇ ਭਾਜੀ ਮੈਨੂੰ ਵੁੱਡਸਟਾਕ ਨਾ ਮੈਂ ਕਰਵਾਇਆ ਘਰ ਬੁੱਕ ਤੇ ਮੈਨੂੰ ਨਾ ਮੈਂ ਕਲੋਜ਼ਿੰਗ ਨਹੀਂ ਕਰਵਾਉਣੀ ਚਾਹੁੰਦੀ ਤੇ ਕੋਈ ਨੰਬਰ ਹੈਗਾ ਤੁਹਾਡੇ ਕੋਲ ਵਕੀਲ ਦਾ ਮੈਨੂੰ ਨੰਬਰ ਚਾਹੀਦਾ ਹੈ ਪਲੀਜ਼ ਕੋਈ ਗੁੱਡ ਆਈਡੀਆ ਮੈਨੂੰ ਦੇਵੇ ਜਿਹੜਾ
0: 646-716-719-1987
4: ਨਾਮ ਕੀ ਹੈ ਜੀ ਉਹਨਾਂ ਦਾ ਪਲੀਜ਼
0: ਇਹਨਾਂ ਦਾ ਨਾਮ ਹੈ ਜੇ ਗਿੱਲ
4: ਜੇ ਗਿੱਲ
0: ਹਾਂਜੀ ਨੰਬਰ ਕੀ ਲਿਖਿਆ ਇੱਕ ਵਾਰ ਬੋਲ ਦੋ
4: 647-719-1887
0: ਡਰ ਹੈ ਬਿਲਡਰ ਤੁਹਾਡੇ ਮਗਰ ਆਊਗਾ ਡਿਪੋਜ਼ਿਟ ਨਹੀਂ ਮੋੜ ਰਿਹਾ ਬਿਲਡਰ ਤਾਂ 647-716-1987 ਤੇ ਕਾਲ ਕਰ ਲਓ 647-716-1987 ਟੋਪ ਦੇ ਰੀਅਲ ਇਸਟੇਟ ਵਕੀਲਾਂ ਨਾਲ ਕੰਮ ਕਰਦੇ ਆ ਬੜੇ ਲੋਕਾਂ ਦਾ ਡਿਪੋਜ਼ਿਟ ਵੀ ਇਹਨਾਂ ਨੇ ਮੜਵਾਇਆ ਹੋਇਆ ਸਬਜ਼ੀ ਮਾਰਕੀਟ ਰੈਸਟੋਰੈਂਟ ਵੀ ਹੈ ਸਬਜ਼ੀ ਮਾਰਕੀਟ ਗਰੋਸਰੀ ਸਟੋਰ ਵੀ ਹੈ ਸਬਜ਼ੀ ਮਾਰਕੀਟ 24 ਘੰਟੇ 7 ਦਿਨ ਖੁੱਲ੍ਹਾ ਬਈ ਸਬਜ਼ੀ ਮਾਰਕੀਟ 10 ਯਾਨੀ ਕਿ 10 ਲੋਨਮੈਲ ਗੇਟ ਸੈਂਡਲਵੁੱਡ ਮੈਕਲੋਗਲਿਨ ਜਾਂ 10970 ਬ੍ਰੈਮਲੀ ਰੋਡ ਬ੍ਰੈਮਲੀ ਕੰਟਰੀ ਸਾਈਡ ਫਰੈਸ਼ ਸਬਜ਼ੀਆਂ ਹਰ ਕਿਸਮ ਦਾ ਫਰੂਟ ਹਰ ਕਿਸਮ ਦੀ ਗਰੋਸਰੀ ਫਰੈਸ਼ ਜੂਸ ਗੰਨੇ ਦਾ ਰਸ ਮਠਿਆਈਆਂ ਚਿਕਨ ਲੈਗ ਬਾਏ ਵਨ ਗੇਟ ਵਨ ਫਰੀ ਬਰਿਆਨੀ ਬਾਏ ਵਨ ਗੇਟ ਵਨ ਫਰੀ ਇੰਡੀਆ ਸਟਾਈਲ ਫਰੂਟ ਚਾਟ ਬਨ ਕੁਲਚਾ ਇੱਕ ਨਾਲ ਇੱਕ ਫਰੀ ਸਬਜ਼ੀ ਮਾਰਕੀਟ ਤੇ ਇੱਕ ਵਾਰ ਗੇੜਾ ਤੁਸੀਂ ਜ਼ਰੂਰ ਮਾਰ ਕੇ ਆਓ। ਤੇ ਨਾਲ ਦੀ ਨਾਲ ਨਵੀ ਸਾਹਿਬ ਕੀ ਹੋਰ ਮੈਸੇਜ ਦੇਣੇ ਨੇ, ਜੇ ਤੁਸੀਂ ਇੱਕ ਵਧੀਆ ਰੀਅਲ ਇਸਟੇਟ ਦੀ ਬ੍ਰੋਕਰੇਜ ਲੱਭ ਰਹੇ ਹੋ, ਚਾਹੁੰਦੇ ਹੋ ਕਿ ਨਵੀ ਸਾਡਾ ਰੀਅਲ ਇਸਟੇਟ ਕਰੀਅਰ ਯਾਰ ਚੱਲ ਪਵੇ ਤੁਰ ਪਵੇ,